ਅੰਤਰਜਾਮੀ ਸੱਜੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀਆਂ ਜਿਹੜੀ ਭਰਦੇ ਹੋਏ, ਆਪ ਜੀ ਕਲਮੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਰੱਖਣਾ ਦਰਿਦਰ ਪ੍ਰਵਾਦ ਕਰਨੀ, ਯਾਤਰਾ ਸਫਲ ਕਰਨੀ।

ਬੋਲੋ ਸ਼੍ਰੀ ਵਾਹਿਗੁਰੂ।

में तेरी वड़ी आई कोई ना वो ना जाने मेरा ना वो ना जाने

बादशाह

ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਪੜਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦੇ ਹੋਏ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਘਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਾਂਝੀ ਕਰਨੀ।

ਸਾਡੇ ਪਿਆਵਾਂ ਨੂੰ ਛਕਿਆ ਤਰਮੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਰੀ ਸਾਵੇ ਬੁਲਾਰੇ।

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ, ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਤ ਗੁਰ ਤਖਤ ਸੱਚਖੰਡ ਸ਼੍ਰੀ ਅਦੂਰ ਸ਼੍ਰੀ ਅਬ

ਮਾਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

ਖੁਸ਼ੀਆਂ ਦੇ ਜਗਾਰੇ ਗਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਪੁਰੇ ਅਕਾਲ।

ਭਗਤ ਵਸ਼ਲ ਤੀਰਾ ਬਿਰਦ ਹਰ ਪਤਤ ਉਧਾਰਿਆ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਸੱਚਖੰਡ ਦਰਬਾਰ ਦੇ ਅੰਦਰ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀਆਂ ਦਾ ਬਖਸ਼ਿਸ਼

0: ਸਾਧ ਸੰਗਤ ਜੀ, ਬਸੰਤ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਉਚਾਰ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸੋ ਬਸੰਤ ਰਾਗ ਹੈ, ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਮੰਗਲ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਮੰਗਲ ਲਿਖਵਾ ਰਹੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਸਤ ਚਿਤ ਆਨੰਦ ਸਰੂਪ ਹੈ, ਰਸਾ ਕਸਾ ਤੋਂ ਪਰੇ ਆਨੰਦ ਸਰੂਪ ਅਤੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜੀਓ
1: ਸੁਰਹ ਕੀ ਜੈਸੀ ਤੇਰੀ ਚਾਲ।
0: ਭਗਤ ਕਬੀਰ ਸਾਹਿਬ ਜੀ, ਭਗਤ ਸ਼੍ਰੋਮਣੀ ਜੋ ਹਰ ਵੇਲੇ ਪਰਮੇਸ਼ਰ ਜੀ ਦੇ ਨਾਲ ਅੰਤਰ ਆਤਮੇ ਤਦਾਕਾਰ ਹੋਏ ਰਹਿੰਦੇ ਨੇ, ਜਿਨ੍ਹਾਂ ਦੀ ਐਸੀ ਦ੍ਰਿਸ਼ਟੀ ਹੈ ਹਰ ਇੱਕ ਵਸਤੂ ਦੇ ਅੰਦਰ ਪਰਮੇਸ਼ਰ ਜੀ ਦੀ ਜੋਤ ਨੂੰ ਸਾਖਿਆਤਕਾਰ ਦੇਖਦੇ ਨੇ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜਿਹੀ ਇਨਸਾਨ ਦੀ ਦ੍ਰਿਸ਼ਟੀ ਹੁੰਦੀ ਹੈ, ਨਜ਼ਰ ਹੁੰਦੀ ਹੈ, ਉਹੋ ਜਿਹੀ ਉਸਨੂੰ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਚੋਰ ਕਿਸੇ 'ਤੇ ਭਰੋਸਾ ਨਹੀਂ ਕਰਦਾ, ਕਿਉਂਕਿ ਆਪ ਚੋਰ ਹੁੰਦਾ, ਸਭਨਾਂ ਨੂੰ ਚੋਰ ਹੀ ਸਮਝਦਾ ਹੈ, ਅਤੇ ਸਾਧ ਕਿਸੇ 'ਤੇ ਸ਼ੱਕ ਨਹੀਂ ਕਰਦਾ ਹੈ, ਕਿਉਂਕਿ ਆਪ ਸਾਧੂ ਹੈ ਅਤੇ ਸਭਨਾਂ ਨੂੰ ਸਾਧ ਸੰਗਤ ਜੀ ਪਵਿੱਤਰ ਹਿਰਦੇ ਵਾਲਾ ਹੀ ਸਮਝਦਾ ਹੈ। ਹੁਣ ਸਾਧੂ ਜਨਾਂ ਦੀ ਬਿਰਤੀ ਹੋਇਆ ਕਰਦੀ ਹੈ, ਸਤਿਗੁਰੂ ਜੀ ਦੀ ਗੁਰਬਾਣੀ ਗਵਾਹੀ ਭਰਦੀ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਭਾਵੇਂ ਕੋਈ ਇਸਤਰੀ ਹੈ, ਕੋਈ ਪੁਰਸ਼ ਹੈ, ਕੋਈ ਸਾਧ ਹੈ, ਕੋਈ ਜਗਿਆਸੂ ਹੈ, ਕੋਈ ਚੋਰ ਹੈ, ਕੋਈ ਠੱਗ ਜਾਂ ਲੁਟੇਰਾ ਕਿਉਂ ਨਾ ਹੋਵੇ, ਸਭਨਾਂ ਦੇ ਅੰਦਰ ਪਰਮੇਸ਼ਰ ਜੀ ਦੀ ਜੋਤ ਦੇਖਦੇ ਨੇ। ਪਰਮੇਸ਼ਰ ਜੀ ਦੇ ਪਿਆਰਿਆਂ ਦੀ ਐਸੀ ਨਿਰਮਲ ਉੱਜਲ ਦ੍ਰਿਸ਼ਟੀ ਹੋਇਆ ਕਰਦੀ ਏ, ਚਾਹੇ ਕੋਈ ਪਸ਼ੂ ਏ, ਚਾਹੇ ਪੰਛੀ ਏ, ਚਾਹੇ ਜਲ ਨੇ, ਥਲ ਨੇ, ਮਾਰੂ ਥਲ ਨੇ, ਪਰਬਤ ਨੇ, ਪਹਾੜ ਨੇ, ਬ੍ਰਿਸ਼ ਨੇ, ਜਾਨਵਰ ਨੇ, ਕੀੜੇ ਮਕੌੜੇ ਨੇ, ਹਰ ਇੱਕ ਜੀਵ ਦੇ ਅੰਦਰ, ਚਾਰੇ ਖਾਣੀਆਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਨੂੰ ਤੱਕਦੇ ਨੇ। ਸੋ ਇਸ ਪ੍ਰਕਾਰ ਹਰ ਇੱਕ ਪ੍ਰਾਣੀ ਮਾਤਰ ਪਸ਼ੂ ਪੰਛੀ ਦੇ ਅੰਦਰ ਵੀ ਪਰਮੇਸ਼ਰ ਜੀ ਨੂੰ ਦੇਖਦੇ ਨੇ, ਐਸੀ ਤਿੰਨਾਂ ਦੀ ਨਿਰਮਲ ਨਜ਼ਰ ਹੈ, ਕਿਉਂਕਿ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੀ ਜੋਤ ਸਾਖਿਆਤਕਾਰ ਹੈ, ਅਤੇ ਜਿਨ੍ਹਾਂ ਦੇ ਆਪਣੇ ਹਿਰਦੇ ਦੇ ਅੰਦਰ ਜੋਤ ਸਾਖਿਆਤਕਾਰ ਹੋ ਜਾਂਦੀ ਹੈ, ਐਸੀ ਸਮਝ ਪੈ ਜਾਂਦੀ ਹੈ ਕਿ ਸਭਨਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੀ ਦਿਸਦੀ ਹੈ। ਇੱਕ ਸਮੇਂ ਭਗਤ ਕਬੀਰ ਸਾਹਿਬ ਜੀ ਆਪਣੇ ਗ੍ਰਹਿ ਦੇ ਵਿਖੇ ਸਿਮਰਨ ਭਜਨ ਦੇ ਅੰਦਰ ਲੀਨ ਨੇ, ਅਤੇ ਇਸ ਵੇਲੇ ਇੱਕ ਕੂਕਰ ਆਇਆ ਅਤੇ ਦੱਬੇ ਦੱਬੇ ਪੈਰ ਸਹਿੰਦਾ ਸਹਿੰਦਾ ਅੱਗੇ ਕਦਮ ਧਰਦਾ, ਕਿਉਂਕਿ ਕੂਕਰ ਦਾ ਸੁਭਾਅ ਹੁੰਦਾ ਮਨੁੱਖ ਦੇ ਕੋਲੋਂ ਨਾ ਡਰਦਿਆਂ ਡਰਦਿਆਂ ਅੱਗੇ ਆਉਂਦਾ, ਕਿਧਰੇ ਮਾਰਦਾ ਤਾਂ ਨਹੀਂ, ਅਤੇ ਜੇ ਮਨੁੱਖ ਕੁਝ ਨਾ ਆਖੇ ਫਿਰ ਹੌਲੀ ਹੌਲੀ ਉਸ ਦੇ ਕੋਲ ਆ ਜਾਂਦਾ, ਜਾਂ ਖਾਣ ਵਾਲੀ ਵਸਤੂ ਦਿਸੇ ਤਾਂ ਉਸ ਵੱਲ ਚੱਲਿਆ ਜਾਂਦਾ। ਅਤੇ ਸਾਧ ਸੰਗਤ ਜੀ, ਇਸ ਪ੍ਰਕਾਰ ਜਿਹੜਾ ਕੂਕਰ ਹੈ ਨਾ, ਹੌਲੀ ਹੌਲੀ ਦੱਬੇ ਦੱਬੇ ਪੈਰ ਭਗਤ ਜੀ ਵੱਲ ਦੇਖਦਿਆਂ ਦੇਖਦਿਆਂ ਆ ਰਿਹਾ ਹੈ, ਭਗਤ ਜੀ ਨੇ ਕੁਛ ਕਿਹਾ ਹੀ ਨਹੀਂ, ਇਹਨਾਂ ਵੱਲ ਵੇਖਦਿਆਂ ਵੇਖਦਿਆਂ ਅੱਗੇ ਚੱਲਿਆ ਗਿਆ ਜਿੱਥੇ ਚੱਕੀ ਦੇ ਵਿੱਚ ਆਟਾ ਪੀਸਿਆ ਜਾਂਦਾ ਸੀ। ਸੋ ਜਿਸ ਪ੍ਰਕਾਰ ਭਗਤ ਸਾਹਿਬ ਜੀ ਤਿਸ ਦੇ ਪ੍ਰਥਾਏ ਬਚਨ ਕਹਿ ਕੇ ਅਤੇ ਸਾਧ ਸੰਗਤ ਜੀ ਸਰਬਤ ਲੋਕਾਈ ਨੂੰ ਸਰਬਤ ਸਾਂਝਾ ਉਪਦੇਸ਼ ਦੇਣਾ ਕਰਦੇ ਨੇ, ਪਹਿਲਾਂ ਬਾਹਜ ਅਰਥ ਫਿਰ ਅੰਤਰੀਵ ਅਰਥ ਸਰਵਣ ਕਰੀਏ। ਸੋ ਉਚਾਰਦੇ ਨੇ ਸੁਰ ਹੈ ਕਿ ਜੈਸੀ ਤੇਰੀ ਚਾਲ, ਸਾਧ ਸੰਗਤ ਜੀ ਉਸ ਦੇ ਵਿੱਚ ਵੀ ਭਗਵਾਨ ਜੀ ਦੀ ਜੋਤ ਦੇਖ ਕੇ ਨਾ, ਅਤੇ ਬਚਨ ਕਰਦੇ ਨੇ ਸਰੀਰ ਭਾਵੇਂ ਕੂਕਰ ਵਾਲਾ ਦੱਬੇ ਦੱਬੇ ਪੈਰ ਆਉਂਦਾ ਨਾ, ਸਹਿੰਦਾ ਸਹਿੰਦਾ ਪੈਰ ਰੱਖਦਾ ਨਾ, ਅਤੇ ਬਚਨ ਕੀਤਾ ਸੁਰ ਹੈ, ਸੁਰ ਹੈ ਨਾਮ ਗਊ ਦਾ ਹੈ, ਜਿਹੜੀ ਕਪਲ ਗਊ ਹੈ ਬੜੇ ਆਰਾਮ ਦੇ ਨਾਲ ਸਹਿਜੇ ਸਹਿਜੇ ਪੈਰ ਧਰ ਕੇ ਚੱਲਦੀ ਹੈ, ਅਤੇ ਕਹਿੰਦੇ ਨੇ ਕਪਲ ਗਊ ਵਰਗੀ ਤੇਰੀ ਸੋਹਣੀ ਚਾਲ ਹੈ,
1: ਤੇਰੀ ਪੂੰਛਟ ਉੱਪਰ ਚਮਕ ਬਾਲ।
0: ਹੇ ਕੂਕਰ, ਜਿਹੜੀ ਤੇਰੀ ਪੂਛ ਬੜੀ ਸੋਹਣੀ ਹੈ, ਇਸ ਦੇ ਉੱਪਰ ਜਿਹੜੇ ਵਾਲ ਸੁਨਹਿਰੀ ਬੜੇ ਸੋਹਣੇ ਚਮਕ ਰਹੇ ਹਨ,
1: ਇਸ ਕਰਮ ਹੈ ਸੋ ਤੂੰ ਢੂੰਡ ਖਾਹੇ।
0: ਸੋ ਬਚਨ ਕਰਦੇ ਨੇ ਜੋ ਕੁਛ ਤੈਨੂੰ ਇੱਥੇ ਮੇਰੇ ਘਰ ਦੇ ਵਿੱਚ ਮਿਲ ਜਾਵੇ ਨਾ, ਉਸ ਵਸਤੂ ਨੂੰ ਤੂੰ ਲੱਭ ਕੇ ਖਾ ਲੈਣਾ ਕਰ,
1: ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ।
0: ਜਿਵੇਂ ਇੱਥੇ ਸਹਿੰਦਾ ਸਹਿੰਦਾ ਦੱਬਦਾ ਦੱਬਦਾ ਪੈਰ ਧਰਦਾ ਅੱਗੇ ਆ ਗਿਆ, ਤੈਨੂੰ ਕੁਛ ਨਹੀਂ ਕਿਹਾ, ਪਰ ਇਸੇ ਤਰ੍ਹਾਂ ਦਾ ਭਾਵ ਰੱਖ ਕੇ ਮਤਾ ਤੂੰ ਕਿਸੇ ਹੋਰ ਦੇ ਘਰੇ ਚੱਲਿਆ ਜਾਵੇਂ, ਕਿਸੇ ਹੋਰ ਦੇ ਘਰੇ ਤੂੰ ਐਵੇਂ ਨਾ ਚੱਲਿਆ ਜਾਈ,
1: ਰਹਾਓ
0: ਵਿਸ਼ਰਾਮ ਦਿੰਦੇ ਹਨ ਭਗਤ ਕਬੀਰ ਸਾਹਿਬ ਜੀਓ।
1: ਚਾਕੀ ਚਟ ਹੈ ਚੂਨ ਖਾਹੇ,
0: ਚੱਕੀ ਦੇ ਵਿੱਚ ਕਣਕ ਪੀਸੀ ਹੋਈ ਸੀ, ਕਣਕ ਪੀਸਣੇ ਕਰਕੇ ਕਣਕ ਦਾ ਆਟਾ ਚੱਕੀ ਨੂੰ ਲੱਗਾ ਸੀ ਤੇ ਕੂਕਰ ਨੇ ਜਾ ਕੇ ਚੱਕੀ ਨੂੰ ਚੱਟਿਆ ਹੈ। ਥੋੜ੍ਹੀ ਦੂਰੀ ਤੇ ਲਾਗੇ ਇੱਕ ਆਟੇ ਦਾ ਭਰਿਆ ਹੋਇਆ ਕੌਲਾ ਪਿਆ ਸੀ। ਆਪ ਜੀ ਬਚਨ ਕਰਦੇ ਨੇ ਚਾਕੀ ਚੱਟ ਹੈ, ਚੱਕੀ ਤਾਂ ਤੂੰ ਚੱਟ ਲਈ ਹੈ, ਚੂਨ ਨਾਮ ਆਟੇ ਦਾ ਹੈ, ਇਹ ਆਟੇ ਦਾ ਕੌਲਾ ਭਰਿਆ ਪਿਆ, ਤੇਰੀ ਭੁੱਖ ਸ਼ਾਂਤ ਨਹੀਂ ਹੋਈ, ਇਸ ਚੂਨ ਨੂੰ ਆਟੇ ਨੂੰ ਖਾ ਲੈਣਾ ਕਰ।
1: ਚਾਕੀ ਕਾ ਚੀਥਰਾ ਕਹਾਂ ਲੈ ਜਾਹੇ,
0: ਕੂਕਰ ਦਾ ਸੁਭਾਵ ਲੋਭ ਵਾਲਾ ਹੁੰਦਾ ਨਾ, ਜਿੰਨੀ ਵਸਤੂ ਖਾਧੀ ਖਾਧੀ ਬਾਕੀ ਚੁੱਕ ਕੇ ਲੈ ਜਾਂਦਾ। ਇਸ ਕੂਕਰ ਨੇ ਆਟਾ ਤੇ ਖਾ ਲਿਆ, ਜਿਸ ਕੱਪੜੇ ਦੇ ਨਾਲ ਜਿਸ ਲੀਰ ਦੇ ਨਾਲ ਚੱਕੀ ਨੂੰ ਸਾਫ਼ ਕੀਤਾ ਜਾਂਦਾ ਸੀ ਨਾ, ਉਸ ਨੂੰ ਚੀਥਰਾ ਭਾਵ ਕੇ ਪੋਚਾ ਪਰੋਲਾ ਕਿਹਾ ਜਾਂਦਾ। ਉਸ ਪਰੋਲੇ ਨੂੰ ਇਸ ਨੇ ਮੂੰਹ ਦੇ ਵਿੱਚ ਪਾਇਆ ਹੈ ਤੇ ਚੁੱਕ ਕੇ ਲੈ ਚੱਲਿਆ। ਆਪ ਜੀ ਨਾਲੇ ਉਸਦੇ ਕੋਲੋਂ ਪਰੋਲਾ ਛਡਾਉਂਦੇ ਨੇ, ਨਾਲੇ ਬਚਨ ਕਰਦੇ ਨੇ ਇਹ ਚੱਕੀ ਸਾਫ਼ ਕਰਨ ਵਾਲਾ ਚੀਥਰਾ ਜਿਹੜਾ ਪਰੋਲਾ ਹੈ ਇਸ ਨੂੰ ਕਿੱਥੇ ਲੈ ਚੱਲਿਆ, ਜੇ ਤੂੰ ਲੈ ਗਿਆ ਮੈਨੂੰ ਹੋਰ ਬਣਾਉਣਾ ਪਵੇਗਾ।
1: ਛੀਕੇ ਪਰ ਤੇਰੀ ਬਹੁਤ ਡੀਠ,
0: ਪੁਰਾਣੇ ਸਮਿਆਂ ਦੇ ਅੰਦਰ ਨਾ ਛੱਤ ਦੇ ਨਾਲ ਰੱਸੀਆਂ ਪਾ ਕੇ ਇੱਕ ਟੋਕਰੀ ਛੋਟੀ ਜਾਂ ਵੱਡਾ ਟੋਕਰਾ ਲਮਕਾਇਆ ਹੋਇਆ ਕਰਦਾ ਸੀ, ਖਾਣ ਪੀਣ ਵਾਲੀਆਂ ਵਸਤੂਆਂ ਉੱਥੇ ਰੱਖ ਦੇਣੀਆਂ, ਦੁੱਧ ਇਤਿਆਦਿਕ ਉੱਥੇ ਢੱਕ ਦੇਣਾ ਤਾਂ ਕਿ ਬਿੱਲੀ ਜਾਂ ਕੁੱਤਾ ਆ ਕੇ ਜੂਠਾ ਨਾ ਕਰ ਦੇਵੇ, ਪੀ ਨਾ ਲਵੇ, ਪ੍ਰਸ਼ਾਦੇ ਛਕਣ ਵਾਸਤੇ ਉੱਥੇ ਰੱਖ ਦੇਣੇ, ਸਬਜ਼ੀਆਂ ਭਾਜੀਆਂ ਰੱਖ ਲੈਣੀਆਂ, ਲੋੜੀਂਦਾ ਜ਼ਰੂਰੀ ਸਮਾਨ ਉਸ ਟੋਕਰੀ ਜਾਂ ਟੋਕਰੇ ਵਿੱਚ ਰੱਖਿਆ ਜਾਂਦਾ ਸੀ, ਉਸ ਨੂੰ ਕਿਹਾ ਜਾਂਦਾ ਸੀ ਸ਼ਿਕਾ। ਤੇ ਜਿਸ ਵੇਲੇ ਆਪ ਜੀ ਨੇ ਪਰੋਲਾ ਇਸਦੇ ਕੋਲੋਂ ਛੁਡਾ ਲਿਆ ਨਾ, ਹੁਣ ਕੂਕਰ ਦੇਖਦਾ ਇਸਨੇ ਮਾਰਿਆ ਤੇ ਹੈ ਨਹੀਂ ਕੁਝ, ਹੈ ਕਿਹਾ ਤੇ ਹੈ ਨਹੀਂ, ਜੇ ਕੁਝ ਹੋਰ ਮਿਲੇ ਤੇ ਉਹ ਵੀ ਖਾ ਲਵਾਂ ਜਾਂ ਲੈ ਲਵਾਂ। ਇੱਧਰ ਉੱਧਰ ਝਾਕਦਿਆਂ ਕੂਕਰ ਦੀ ਜਿਹੜੀ ਨਜ਼ਰ ਸ਼ਿੱਕੇ ਦੇ ਉੱਪਰ ਪਈ, ਛੱਤ ਦੇ ਨਾਲ ਲਮਕਦੇ ਹੋਏ ਬੱਜੇ ਹੋਏ ਟੋਕਰੇ ਦੇ ਨਾਲ ਪਈ, ਜਿਸ ਦੇ ਵਿੱਚ ਆਪ ਜੀ ਦੀ ਸਪੁੱਤਰੀ ਤੇ ਸਪੁੱਤਰ ਦੇ ਛਕਣ ਵਾਸਤੇ ਪ੍ਰਸ਼ਾਦੇ ਰੱਖੇ ਹੋਏ ਸਨ। ਤੇ ਆਪ ਜੀ ਬਚਨ ਕਰਦੇ ਹਨ ਹੇ ਕੂਕਰ, ਜਿਹੜਾ ਛੱਤ ਦੇ ਨਾਲ ਬੰਨਿਆ ਹੋਇਆ ਲਮਕਦਾ ਹੋਇਆ ਸ਼ਿੱਕਾ ਨਾ, ਉਸ ਦੇ ਉੱਪਰ ਤੇਰੀ ਬੜੀ ਡੀਠ ਬੜੀ ਦ੍ਰਿਸ਼ਟੀ ਬੜੀ ਨਜ਼ਰ ਹੈ, ਤੂੰ ਸ਼ਿੱਕੇ ਵੱਲ ਹੀ ਦੇਖੀ ਜਾਂਦਾ ਹੈ।
1: ਮਤ ਲਕਰੀ ਸੋਟਾ ਤੇਰੀ ਪਰ ਪੀਠ,
0: ਹੁਣ ਉਸ ਦੇ ਵੱਲ ਨਾ ਦੇਖਣਾ ਕਰੋ, ਉਸ ਦੇ ਵਿੱਚ ਕਮਾਲੀ ਤੇ ਕਮਾਲੇ ਦੇ ਛਕਣ ਵਾਸਤੇ ਰੱਖੇ ਹੋਏ ਪ੍ਰਸ਼ਾਦੇ ਨੇ, ਜੇ ਉਹਨਾਂ ਦੇ ਲਾਲਚ ਵਿੱਚ ਆ ਗਿਆ ਨਾ ਤੇ ਇਧਰੋਂ ਕਮਾਲੀ ਜਾਂ ਕਮਾਲਾ ਆ ਗਿਆ, ਮਤਾ ਤੇਰੀ ਪਿੱਠ ਦੇ ਉੱਪਰ ਸੋਟੇ ਦਾ ਵਾਰ ਪਵੇ, ਸੋਟੇ ਦੀ ਮਾਰ ਨਾ ਪਵੇ, ਸੋਟਾ ਮਾਰਿਆ ਚੂਲਾ ਭੰਨ ਦੇਣਗੇ, ਉੱਧਰ ਧਿਆਨ ਨਾ ਕਰ।
1: ਕਹਿ ਕਬੀਰ ਭੋਗ ਭਲੇ ਕੀਨ,
0: ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਹੇ ਕੂਕਰ, ਜਿੰਨੇ ਕੁ ਤੇਰੇ ਖਾਣ ਯੋਗ ਪਦਾਰਥ ਸੀ ਨਾ ਘਰ ਦੇ ਵਿੱਚ, ਉਹਨਾਂ ਨੂੰ ਤੂੰ ਭਲੀ ਪ੍ਰਕਾਰ ਭੋਗ ਲਿਆ ਹੈ ਅਰਥਾਤ ਖਾ ਲਿਆ ਹੈ, ਤੇਰੇ ਖਾਣ ਯੋਗ ਪਦਾਰਥ ਤੂੰ ਖਾ ਚੁੱਕਿਆ ਹੈ, ਹੁਣ ਇਸ ਕਰਕੇ ਇੱਥੋਂ

0: ਪੱਕੀ ਹੋਈ ਇੱਟ ਮਾਰੇ ਜਾਂ ਕੱਚੀ ਢੇਮ ਮਾਰੇ, ਜੋ ਹਲ ਵਾਇਆ ਜਾਵੇ ਤੇ ਵਾਹਣ ਦੇ ਵਿੱਚ ਬਚਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਢੇਮਾਂ, ਤੇ ਪੱਕੀ ਇੱਟ ਅਥਵਾ ਰੋੜੇ ਤੇ ਇਹਨੂੰ ਕੋਈ ਇੱਟ ਨਾ ਮਾਰੇ ਜਾਂ ਕੋਈ ਕੱਚੀ ਢੇਮ ਨਾ ਮਾਰੇ। ਇਸੇ ਪ੍ਰਕਾਰ ਪਹਿਲਾ ਬਚਨ ਆਇਆ ਮਤ ਲੱਕੜੀ ਸੋਟਾ ਪਰੇ ਪਰੈ, ਮਤ ਲੱਕੜੀ ਸੋਟਾ ਤੇਰੀ ਪਰੈ ਪੀਠ, ਤੇਰੀ ਪਿੱਠ ਤੇ ਲੱਕੜੀ ਜਾਂ ਸੋਟਾ ਨਾ ਪਵੇ। ਲੱਕੜੀ ਹੁੰਦੀ ਹੈ ਚਾਹੇ ਵਿੰਗੀ ਤੜਿੰਗੀ ਹੋਵੇ ਚਾਹੇ ਖੁੰਗੀਆਂ ਵਾਲੀ ਹੋਵੇ, ਕਹਿੰਦੇ ਨੇ ਜੀ ਲੱਕੜੀ ਹੈ। ਜਿਸ ਨੂੰ ਘੜ ਲਿਆ ਜਾਵੇ, ਸਾਫ਼ ਕਰ ਲਿਆ ਜਾਵੇ, ਉਸ ਨੂੰ ਕਿਹਾ ਜਾਂਦਾ ਸੋਟਾ ਘੜ ਲਿਆ ਏ। ਸੋ ਬਚਨ ਕੀਤਾ ਕੋਈ ਖੁੰਗੀਆਂ ਵਾਲੀ ਲੱਕੜੀ ਜਾਂ ਸਾਫ਼ ਕੀਤਾ ਸੋਟਾ ਨਾ ਵੱਜ ਜਾਵੇ। ਅਤੇ ਹੁਣ ਬਚਨ ਕਰਦੇ ਨੇ ਕੱਚੀ ਢੇਮ ਜਾਂ ਪੱਕਾ ਇੱਟ, ਪੱਕੀ ਇੱਟ ਤੈਨੂੰ ਨਾ ਕੋਈ ਮਾਰ ਦੇਵੇ, ਇਸ ਕਰਕੇ ਇੱਥੋਂ ਵਿਦਾ ਹੋਣਾ ਕਰੋ। ਇਹ ਤਾਂ ਬਾਹਜ ਅਰਥ ਨੇ ਜਿਹੜੇ ਸਪਸ਼ਟੀ ਨੇ। ਸਾਧ ਸੰਗਤ ਜੀ, ਇਸ ਸ਼ਬਦ ਦੁਆਰਾ ਜਿਵੇਂ ਅੰਤਰੀਵ ਭਾਵ ਦੁਆਰਾ ਸਮੁੱਚੇ ਸੰਸਾਰ ਨੂੰ ਸਾਂਝਾ ਉਪਦੇਸ਼ ਦਿੰਦੇ ਹਨ। ਸਰਵਣ ਕਰੀਏ ਸੁਰਹਿ,
1: ਸੁਰਹਿ ਕੀ ਜੈਸੀ ਤੇਰੀ ਚਾਲ।
0: ਸੋ ਭਗਤ ਸਾਹਿਬ ਜੀ ਸਰਬਤ ਜੀਵਾਂ ਨੂੰ ਉਪਦੇਸ਼ ਦਿੰਦਿਆਂ ਬਚਨ ਕਰਦੇ ਨੇ, ਹੇ ਜੀਵ ਸੁਰਹਿ ਨਾਮ ਸੁਰ ਦੈ, ਸੁਰ ਨਾਮ ਦੇਵਤੇ ਦੈ, ਤੇਰਾ ਜਿਹੜਾ ਚਾਲ ਚੱਲਣ ਬੜੇ ਦੇਵਤਿਆਂ ਵਰਗਾ ਹੈ। ਜਿਵੇਂ ਦੇਵਤੇ ਪਵਿੱਤਰ ਹੁੰਦੇ ਨੇ ਨਾ, ਤੂੰ ਪਵਿੱਤਰ ਹੈ, ਬਲਕਿ ਤੇਰੀ ਜੇ ਭਗਤੀ ਰੂਪੀ ਚਾਲ ਹੋ ਜਾਵੇ ਨਾ, ਉਹ ਦੇਵਤਿਆਂ ਤੋਂ ਵੀ ਚੰਗੀ ਹੈ। ਜਿਸ ਭਗਤੀ ਰੂਪੀ ਚਾਲ 'ਤੇ ਚੱਲਣ ਵਾਸਤੇ ਮਨੁੱਖਾ ਜਨਮ ਦੀ ਪ੍ਰਾਪਤੀ ਕਰਨੀ ਦੇਵਤੇ ਵੀ ਲੋੜਦੇ ਨੇ। ਇਸ ਦੇਹੀ ਕਉ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਪ੍ਰਕਾਰ ਦੇਵਤਿਆਂ ਵਾਲੀ ਤੇਰੀ ਸੋਹਣੀ ਚਾਲ ਹੈ, ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲਣ ਵਾਲੀ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ। ਇਸ ਪ੍ਰਕਾਰ ਭਗਤਾਂ ਵਾਲੀ ਪ੍ਰੇਮਾ ਭਾਵ ਵਾਲੀ ਹੈ ਜੀਵ, ਸੋਹਣੀ ਤੇਰੀ ਚਾਲ ਹੈ।
1: ਤੇਰੀ ਪੂੰਛਟ ਉੱਪਰ ਚਮਕ ਬਾਲ।
0: ਇਸ ਪ੍ਰਕਾਰ ਦੇਹੀ ਅੱਗੇ ਹੈ, ਸਰੀਰ ਅੱਗੇ ਹੈ, ਤੇ ਜਿਹੜਾ ਜਿਹੜੀ ਬੁੱਧ ਹੈ ਨਾ, ਉਹ ਸਰੀਰ ਦੇ ਪਿੱਛੇ ਕਾਰਜਾਂ ਨੂੰ ਕਰਨ ਵਾਲੀ ਤੇ ਕਰਾਉਣ ਵਾਲੀ ਹੈ। ਤੇ ਬਚਨ ਕਰਦੇ ਨੇ ਤੇਰੀ ਪੂਛ, ਤੇਰੀ ਜਿਹੜੀ ਸਰੀਰ ਤੋਂ ਪਿੱਛੇ ਬੁੱਧੀ ਹੈ ਨਾ, ਇਸ ਦੇ ਉੱਪਰ ਸੱਤ ਸੰਤੋਖ ਰੂਪੀ ਸੋਹਣੇ ਜਿਹੜੇ ਵਾਲ ਨੇ ਉਹ ਚਮਕ ਰਹੇ ਨੇ। ਇਸੇ ਪ੍ਰਕਾਰ
1: ਤੇਰੀ ਪੂੰਛਟ ਉੱਪਰ ਚਮਕ ਬਾਲ।
0: ਅਮੀਰ ਭੰਡਾਰ ਦੇ ਅੰਦਰ ਇਸ ਦਾ ਇਹ ਵੀ ਅਰਥ ਲਿਖਿਆ ਹੋਇਆ ਹੈ, ਜਿਸ ਪ੍ਰਕਾਰ ਪੂਛ ਪਿੱਛੇ ਹੁੰਦੀ ਹੈ ਨਾ, ਸਭਨਾਂ ਦੇ ਸਰੀਰਾਂ ਮਨ ਅਤੇ ਬੁੱਧਾਂ ਦੇ ਬੁੱਧੀਆਂ ਦੇ ਪਿੱਛੇ ਜੋ ਆਸਰਾ ਰੂਪ ਉਹ ਪਰਮੇਸ਼ਰ ਹੈ। ਵੇਦਾਂ ਦੇ ਵਿੱਚ ਵੀ ਇਸ ਪ੍ਰਕਾਰ ਸਭਨਾਂ ਦਾ ਪਿੱਛੇ ਆਸਰਾ ਰੂਪ ਹੋਣ ਕਰਕੇ ਪੂਛ ਲਿਖਿਆ ਹੈ। ਇਹ ਪਿੱਛੇ ਆਸਰਾ ਰੂਪ ਹੋਣ ਕਰਕੇ ਲਿਖਿਆ ਹੈ, ਨਹੀਂ ਤਾਂ ਪਰਮੇਸ਼ਰ ਕੋਈ ਪੂਛ ਰੂਪ ਨਹੀਂ। ਪਰ ਸਭਨਾਂ ਦਾ ਪਿੱਛੇ ਆਸਰਾ ਰੂਪ ਹੋਣ ਕਰਕੇ ਲਿਖਦੇ ਨੇ, ਤੇਰੇ ਪਿੱਛੇ ਆਸਰਾ ਰੂਪ ਪਰਮੇਸ਼ਰ ਜੀ ਨੇ। ਜੋ ਪਰਮੇਸ਼ਰ ਜੀ ਸੱਤ ਸੰਤੋਖ ਗੁਣਾਂ ਨੂੰ ਦੇਣ ਵਾਲੇ ਨੇ, ਇਸੇ ਪ੍ਰਕਾਰ ਬ੍ਰਹਮ ਗਿਆਨ ਰੂਪੀ ਚਮਕਦੇ ਹੋਏ ਵਾਲਾਂ ਦੇ ਨਾਲ ਸੋਭਦੇ ਹਨ, ਭਗਤੀ ਰੂਪੀ ਕੇਸਾਂ ਦੇ ਨਾਲ ਸੋਭਦੇ ਹਨ, ਚਮਕੀਲੇ ਕੇਸ ਹਨ।
1: ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ।
0: ਹੇ ਪ੍ਰਾਣੀ, ਜੋ ਕੁਛ ਵੀ ਹੈ ਤੇਰੇ ਹਿਰਦੇ ਘਰ ਦੇ ਅੰਦਰ ਹੀ ਹੈ, ਬਾਹਰੋਂ ਨਹੀਂ ਕੁਛ ਮਿਲਣਾ। ਸਭ ਕੁਛ ਘਰ ਮਹਿ ਬਾਹਰ ਨਾਹੀ, ਬਾਹਰ ਢੋਲਹੇ ਸੋ ਭਰਮ ਭੁਲਾਹੀ। ਤੇਰੇ ਹਿਰਦੇ ਦੇ ਅੰਦਰ ਸੱਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣ ਨੇ। ਇਸ ਹਿਰਦੇ ਰੂਪੀ ਘਰ ਦੇ ਵਿੱਚੋਂ ਜਿਹੜੇ ਸ਼ੁਭ ਗੁਣ ਮਿਲਦੇ ਨੇ, ਉਹਨਾਂ ਨੂੰ ਲੱਭ ਕਰਕੇ ਖਾਹੇ ਪ੍ਰਾਪਤ ਕਰ ਲੈ, ਧਾਰਨ ਕਰ ਲੈਣਾ ਕਰ। ਇਸੇ ਪ੍ਰਕਾਰ
1: ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ।
0: ਜੋ ਸਭਨਾਂ ਦੇ ਪਿੱਛੇ ਆਸਰਾ ਰੂਪ ਪਰਮੇਸ਼ਰ ਜੀ ਨੇ ਨਾ, ਪਰਮੇਸ਼ਰ ਜੀ ਦੇ ਇਸ ਘਰ ਸਾਧ ਸੰਗਤ ਦੇ ਅੰਦਰ, ਸਤ ਸੰਗਤ ਪਰਮੇਸ਼ਰ ਜੀ ਦਾ ਘਰ ਹੈ। ਸਤ ਸੰਗਤ ਰੂਪੀ ਘਰ ਦੇ ਵਿੱਚੋਂ ਤੈਨੂੰ ਸ਼ਰਵਣ, ਮੰਨਣ, ਨਿਧਿਆਸਨ, ਸ਼ੁਭ ਗੁਣਾਂ ਦੀ ਦਾਤ ਮਿਲਦੀ ਹੈ ਨਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ੁਭ ਗੁਣਾਂ ਰੂਪੀ ਭੋਜਨ ਹੈ। ਇਹ ਸ਼ੁਭ ਗੁਣਾਂ ਰੂਪੀ ਭੋਜਨਾਂ ਨੂੰ ਗ੍ਰਹਿਣ ਕਰਕੇ ਤੂੰ ਲੱਭ ਕੇ ਖਾਣਾ ਕਰ ਸਤ ਸੰਗਤ ਦੇ ਵਿੱਚੋਂ।
1: ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ।
0: ਪਰਮੇਸ਼ਰ ਜੀ ਦੀ ਸਤ ਸੰਗਤ ਨੂੰ ਛੱਡ ਕਰਕੇ ਹੇ ਜੀਵ, ਤੂੰ ਕਿਸੇ ਮਤਾ ਹੋਰ ਦੇ ਦੁਆਰੇ ਤੇ ਚੱਲਿਆ ਜਾਵੇ, ਉੱਥੇ ਕਲਿਆਣ ਨਹੀਂ ਹੋਣੀ। ਦੇਵੀਆਂ ਦੇਵਤਿਆਂ ਨੂੰ ਪੂਜਣ ਚੱਲਿਆ ਗਿਆ, ਮੜੀਆਂ ਮੱਟਾਂ ਕਬਰਾਂ ਨੂੰ ਪੂਜਣ ਚੱਲਿਆ ਗਿਆ, ਦੰਬੀਆਂ ਪਖੰਡੀਆਂ ਨੂੰ ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਨੂੰ ਪੂਜਣ ਵਾਸਤੇ ਚੱਲਿਆ ਗਿਆ ਨਾ, ਤੇ ਯਾਦ ਰੱਖੀ ਫਿਰ ਕਲਿਆਣ ਨਹੀਂ ਹੋਣੀ, ਫਿਰ ਨਿਖੇਧ ਜੂਨੀਆਂ ਨੂੰ ਪ੍ਰਾਪਤ ਕਰੇਗਾ। ਇਸ ਕਰਕੇ ਵਾਹਿਗੁਰੂ ਜੀ ਦੇ ਦਰ ਨੂੰ ਛੱਡ ਕੇ ਮਤਾ ਤੂੰ ਕਿਸੇ ਹੋਰ ਦੇ ਦਰ ਤੇ ਚੱਲਿਆ ਜਾਵੇ, ਕਿਸੇ ਹੋਰ ਦੇ ਦਰ ਤੇ ਨਾ ਜਾਵੇ,
1: ਰਹਾਓ
0: ਵਿਸਰਾਮ ਦੇ ਕਰਕੇ ਉਪਦੇ

0: ਆਟੇ ਨੂੰ ਤੂੰ ਚੱਟਦਾ ਹੈ, ਚੂਨ ਖਾਹ। ਮਾਇਆ ਦੇ ਜੜ ਮਾਇਆ ਚੇਤਨ ਮਾਇਆ ਦੇ ਪਦਾਰਥਾਂ ਤੇ ਸੁੱਖਾਂ ਦੇ ਸਾਧਨਾਂ ਨੂੰ ਤੂੰ ਚੁਣ ਚੁਣ ਕੇ ਖਾਂਦਾ ਹੈ। ਇਸੇ ਪ੍ਰਕਾਰ
1: ਚਾਕੀ ਚਟ ਹੈ ਚੂਨ ਖਾਹੇ,
0: ਸ਼ੁਭ ਗੁਣਾ ਰੂਪੀ ਚੱਕੀ ਨੂੰ ਚੱਟਣਾ ਕਰ, ਚੂਨ ਖਾਹੇ। ਚੂਨ ਨਾਮ ਚੀਨਣ ਦਾ, ਚੀਨਣ ਨਾਮ ਜਾਣਣ ਦਾ। ਪਰਮੇਸ਼ਰ ਜੀ ਤੇਰੇ ਹਿਰਦੇ ਘਰ ਦੇ ਅੰਦਰ ਵਸਦੇ ਨੇ, ਪਰਮੇਸ਼ਰ ਜੀ ਸਤ ਸੰਗਤ ਰੂਪੀ ਘਰ ਦੇ ਅੰਦਰ ਵਸਦੇ ਨੇ। ਸੋ ਇਸ ਪ੍ਰਕਾਰ ਬਚਨ ਕਰਦੇ ਨੇ, ਚੂਨ ਖਾਹੇ, ਪਰਮੇਸ਼ਰ ਜੀ ਨੂੰ ਖਾਹੇ, ਧਾਰਨ ਕਰ, ਹਿਰਦੇ ਦੇ ਅੰਦਰੋਂ ਪ੍ਰਾਪਤ

0: ਕੀ ਦਾ ਜਿਹੜਾ ਪਰੋਲਾ ਹੈ ਨਾ ਲੋਭ ਕਰਨਾ, ਲੋਭ ਕਰਦਾ ਹੈ ਪਦਾਰਥਾਂ ਦਾ, ਇਹ ਵੀ ਪਦਾਰਥ ਇਕੱਠੇ ਕਰ ਲਵਾਂ ਉਹ ਵੀ ਕਰ ਲਵਾਂ, ਇਹ ਮਾਇਆ ਰੂਪੀ ਚੱਕੀ ਦਾ ਪਰੋਲਾ ਹੈ ਜਿਹੜਾ ਲੋਭ ਧਾਰਨ ਕੀਤਾ ਪਦਾਰਥਾਂ ਦਾ, ਤੇ ਜਿਹੜੇ ਪਦਾਰਥਾਂ ਦਾ ਲੋਭ ਕਰਦਾ ਸਾਰੇ ਇੱਥੇ ਹੀ ਰਹਿ ਜਾਣੇ ਨੇ, ਕਹਾਂ ਲੈ ਜਾਏ ਕਿੱਥੇ ਲੈ ਜਾਵੇਗਾ, ਪਰ ਲੋਕ ਵਿੱਚ ਨਾਲ ਜਾਣਗੇ ਤੇਰੇ, ਨਹੀਂ ਜਾਣੇ ਭਾਈ, ਇਸ ਕਰਕੇ ਕਿੱਥੇ ਲੈ ਜਾਵੇਗਾ, ਛੱਡ ਦੇ ਇਹਨਾਂ ਦੇ ਮੂੰਹ ਨੂੰ।
1: ਛੀਕੇ ਪਰ ਤੇਰੀ ਬਹੁਤ ਡੀਠ,
0: ਜਿਵੇਂ ਸ਼ਬਦ ਦੇ ਨਾਲ ਲਮਕਾਇਆ ਹੋਇਆ ਛਿੱਕਾ ਉੱਚਾ ਹੁੰਦਾ ਨਾ, ਇਵੇਂ ਸਵਰਗ ਲੋਕ ਉੱਚਾ ਹੈ, ਤੇ ਬਚਨ ਕਰਦੇ ਨੇ ਸਵਰਗ ਲੋਕ ਦੇ ਉੱਪਰ ਤੇਰੀ ਬੜੀ ਦ੍ਰਿਸ਼ਟੀ ਲੱਗੀ ਹੈ, ਮੈਂ ਸਵਰਗ ਵਿੱਚ ਚੱਲਿਆ ਜਾਵਾਂ। ਸਭ ਕੋਈ ਸਵਰਗਾਂ ਦੇ ਵਿੱਚ ਜਾਣਾ ਲੋੜਦੇ ਨੇ, ਤੇ ਜੇ ਕੋਈ ਪਹਾੜੀ ਪ੍ਰਾਣੀ ਚੜ੍ਹਾਈ ਵੀ ਕਰ ਜਾਵੇ ਨਾ, ਭਾਵੇਂ ਉਹ ਪਤ ਧੋਵੇ, ਭਾਵੇਂ ਉਹ ਸ਼ਰਾਬੀ ਸ਼ਬਾਬੀ ਕਬਾਬੀ ਕਿਉਂ ਨਾ ਹੋਵੇ, ਭਾਵੇਂ ਬਜਰ ਕੁਰੈਤਾ ਨੂੰ ਕਰਨ ਵਾਲਾ ਮਨਮੁਖ ਹੋਵੇ, ਭਾਵੇਂ ਸਾਧ ਸੰਗਤ ਜੀ ਪੱਕਾ ਨਾਸਤਕ ਤੇ ਟੁੱਟਿਆ ਹੋਇਆ ਕਿਉਂ ਨਾ ਹੋਵੇ, ਗੁਰੂ ਕੇ ਚਰਣਾਂ ਦੇ ਨਾਲੋਂ ਫੋਟੋ ਤੇ ਤਾਂ ਵੀ ਲਿਖ ਦਿੱਤਾ ਜਾਂਦਾ ਲੇਟ ਤੇ ਅੱਗੇ ਤਰੀਕ ਪਾਈ ਜਾਂਦੀ ਹੈ, ਭਾਵ ਕੀ ਸਵਰਗ ਵਾਸੀ। ਜੇ ਕੋਈ ਮਰ ਗਿਆ ਤੇ ਤਿਸ ਦੇ ਵਾਸਤੇ ਵੀ ਕਾਮਨਾ ਜੀ ਇਹ ਸਵਰਗਾਂ ਦੇ ਵਿੱਚ ਵਾਸਾ ਕਰੇ, ਜਿਉਂਦਿਆਂ ਵੀ ਮਨੁੱਖ ਸਵਰਗਾਂ ਦੀ ਕਾਮਨਾ ਕਰਦਾ, ਤੇ ਜਦੋਂ ਮਰ ਜਾਂਦਾ ਫਿਰ ਉਸਦੇ ਸੰਬੰਧੀ ਸਵਰਗ ਦੀ ਕਾਮਨਾ ਕਰਦੇ ਨੇ ਕਿ ਇਸ ਨੂੰ ਸਵਰਗ ਮਿਲੇ। ਭਾਰਤ ਵਰਸ਼ ਦੇ ਇਤਿਹਾਸ ਦੇ ਅੰਦਰ ਪੰਜ ਪਾਂਡਵ ਵੱਡੇ ਭਾਰੀ ਯੋਧੇ ਹੋਏ ਨੇ, ਤੇ ਸਾਧ ਸੰਗਤ ਜੀ ਐਸੀ ਸਵਰਗ ਦੀ ਇੱਛਾ ਪ੍ਰਬਲ ਸੀ ਨਾ, ਰਾਜ ਭਾਗ ਅਭਿਮਨੂ ਦੇ ਪੁੱਤਰ ਨੂੰ ਦੇ ਕੇ ਪ੍ਰੀਸ਼ਤ ਨੂੰ ਰਾਜਾ ਬਣਾ ਕੇ ਸਵਰਗ ਦੀ ਇੱਛਾ ਵਾਸਤੇ ਹਿਮਾਲਿਆ ਪਰਬਤ ਦੇ ਰਾਹੀਂ ਸਵਰਗ ਵੱਲ ਨੂੰ ਚੱਲੇ ਨੇ। ਜੋ ਇਸ ਪ੍ਰਕਾਰ ਇਤਿਹਾਸ ਆਉਂਦਾ, ਚਾਰੇ ਪਾਂਡਵ ਤੇ ਦ੍ਰੌਪਦੀ ਰਸਤੇ ਵਿੱਚ ਪਹਾੜਾਂ ਦੇ ਵਿੱਚ ਹਿਮਾਲਿਆ 'ਚ ਗਲ ਗਏ ਸਨ, ਕੇਵਲ ਤਾਂ ਕੇਵਲ ਯੁਧਿਸ਼ਠਰ ਸਰੀਰ ਦੇ ਸਮੇਤ ਸਵਰਗ ਵਿੱਚ ਪੁੱਜਾ ਸੀ। ਏਡੇ ਏਡੇ ਵਰਗੇ ਧਰਮੀ ਰਾਜੇ ਪਾਂਡਵਾਂ ਵਰਗੇ ਮਹਾਬਲੀ ਹੋ ਕੇ ਵੀ ਸਵਰਗ ਦੀ ਇੱਛਾ ਨਹੀਂ ਛੁੱਟੀ, ਤੇ ਕਿਉਂਕਿ ਸਵਰਗਾਂ ਤੋਂ ਅੱਗੇ ਪਹੁੰਚ ਵੀ ਨਹੀਂ ਸੀ ਤਿੰਨਾਂ ਦੀ। ਸੋ ਸਾਧ ਸੰਗਤ ਜੀ ਭਗਤ ਸਾਹਿਬ ਜੀ ਬਚਨ ਕਰਦੇ ਨੇ, ਇਹ ਪ੍ਰਾਣੀ ਛੀਕੇ ਉੱਪਰ ਤੇਰੀ ਬਹੁਤ ਡੀਠ, ਛਿੱਕੇ ਦੇ ਉੱਪਰ ਅਰਥਾਤ ਸਵਰਗ ਦੇ ਉੱਪਰ ਤੇਰੀ ਬੜੀ ਨਜ਼ਰ ਟਿਕੀ ਹੋਈ ਹੈ ਕਿ

0: ਜੋਗਾ ਹੀ ਰਹਿ ਜਾਵੇ, ਕਿਉਂਕਿ ਜੇ ਉੱਥੇ ਵੀ ਚੱਲਿਆ ਗਿਆ ਨਾ, ਉੱਥੇ ਲੱਕੜੀ ਤੇ ਸੋਟਾ ਤੇਰੀ ਪਿੱਠ ਤੇ ਨਾ ਪਵੇ। ਜਿਵੇਂ ਸਾਧ ਸੰਗਤ ਜੀ, ਨੌਖ ਰਾਜਾ ਗਿਆ ਸੀ ਨਾ, ਰਾਜੇ ਇੰਦਰ ਦੀ ਪਟਰਾਣੀ ਨੂੰ, ਘਰ ਵਾਲੀ ਨੂੰ ਆਪਣੀ ਪਟਰਾਣੀ ਬਣਾਉਣਾ ਚਾਹਿਆ ਤੇ ਇਸ ਦਾ ਸਤ ਭੰਗ ਕਰਨਾ ਚਾਹਿਆ, ਤੇ ਇਸਨੇ ਕਿਹਾ ਰਿਖੀਆਂ ਨੂੰ ਪਾਲਕੀ ਚੁਕਾ ਕੇ ਲੈ ਕੇ ਆਵੇ, ਫਿਰ ਮੈਨੂੰ ਵਰ ਸਕਦਾ। ਰਿਖੀਆਂ ਨੂੰ ਪਾਲਕੀ ਚੁਕਾ ਕੇ ਲੈ ਕੇ ਆਇਆ ਤੇ ਇਸ ਵੇਲੇ ਕਹਿਣ ਲੱਗਾ, ਸਰਪ ਸਰਪ ਸਰਪ ਸੰਸਕ੍ਰਿਤ ਵਿੱਚ ਹੁੰਦਾ ਛੇਤੀ ਕਰ ਛੇਤੀ ਕਰ, ਕਹਿੰਦਾ ਜੀ ਛੇਤੀ ਚੱਲੋ ਛੇਤੀ ਚੱਲੋ। ਤੇ ਰਿਖੀ ਨੇ ਸਰਾਪ ਦੇ ਦਿੱਤਾ, ਕਿਉਂਕਿ ਸਰਪ ਨਾਮ ਸੱਪ ਦਾ ਵੀ ਹੈ, ਕਿਹਾ ਸਾਨੂੰ ਸਰਪ ਕਹਿਣ ਵਾਲਿਆ ਤੂੰ ਆਪ ਹੀ ਸਰਪ ਹੋ। ਉਸੇ ਵੇਲੇ ਪਾਲਕੀ ਦੇ ਵਿੱਚੋਂ ਸੱਪ ਦਾ ਰੂਪ ਹੋ ਕਰਕੇ ਧਰਤੀ ਦੇ ਉੱਪਰ ਡਿੱਗਾ ਸੀ, ਇਹ ਲੱਕੜੀ ਵੱਜਣੀ ਹੈ। ਇਸੇ ਪ੍ਰਕਾਰ ਸੋਟਾ ਪੈਣਾ, ਜਿਹੜਾ ਬਾਕੀ ਦੇ ਦੇਵਤੇ ਨੇ ਨਾ ਉਹ ਈਰਖਾ ਬੜੀ ਕਰਦੇ ਨੇ, ਜੇ ਤੇ ਆਪ ਤੋਂ ਛੋਟੀ ਸਾਧਨਾ ਵਾਲਾ ਥੋੜੇ ਪੁੰਨ ਕਰਮਾਂ ਵਾਲਾ ਆ ਜਾਵੇ ਤੇ ਕਹਿੰਦੇ ਇਹਦੀ ਕੀ ਔਕਾਤ, ਮੈਂ ਇਸ ਤੋਂ ਵੱਡਾ, ਤੇ ਜੇ ਕੋਈ ਬਰਾਬਰ ਦਾ ਜਾਂ ਬਹੁਤੇ ਪੁੰਨ ਕਰਮਾਂ ਵਾਲਾ ਆ ਜਾਵੇ ਫਿਰ ਈਰਖਾ ਬੜੀ ਵੱਧ ਜਾਂਦੀ, ਇਹ ਕਿੱਥੋਂ ਆ ਗਿਆ, ਇਹਦਾ ਸਨਮਾਨ ਸਾਡੇ ਤੋਂ ਬਹੁਤਾ ਹੁੰਦਾ। ਬਚਨ ਕਰਦੇ ਨੇ ਸਰਾਪ ਰੂਪੀ ਖੂੰਗੀਆਂ ਵਾਲੀ ਲੱਕੜੀ ਤੇਰੀ ਪਿੱਠ ਤੇ ਨਾ ਪੈ ਜਾਵੇ, ਜਾਂ ਈਰਖਾ ਰੂਪੀ ਘੜਿਆ ਹੋਇਆ ਸੋਟਾ ਤੇਰੀ ਪਿੱਠ ਤੇ ਨਾ ਪਵੇ, ਸਵਰਗਾਂ ਦੀ ਚਾਹਤ ਨਾ ਰੱਖ। ਸੋ ਇਸੇ ਪ੍ਰਕਾਰ ਉੱਥੇ ਜਾ ਕਰਕੇ ਵੀ ਜੂਨੀਆਂ ਤੋਂ ਛੁਟਕਾਰਾ ਤੇ ਹੁੰਦਾ ਨਹੀਂ। ਜਿੰਨੇ ਕਿਸੇ ਨੇ ਪੁੰਨ ਕਰਮ ਕੀਤੇ ਹੁੰਦੇ ਨੇ ਨਾ, ਉਹਨੇ ਫੁੱਲਾਂ ਦੀ ਮਾਲਾ ਗਲ ਵਿੱਚ ਪਾ ਦਿੱਤੀ ਜਾਂਦੀ ਹੈ। ਜਿਹੜੇ ਜਿਹੜੇ ਪੁੰਨ ਕਰਮ ਦਾ ਫਲ ਪ੍ਰਾਣੀ ਭੋਗ ਲੈਂਦਾ ਹੈ, ਫਿਰ ਉਹ ਫੁੱਲ ਜਿਹੜਾ ਮਾਲਾ ਚੋਂ ਟੁੱਟਦਾ ਜਾਂਦਾ ਹੈ। ਇਵੇਂ ਬਚਨ ਆਉਂਦੇ ਨੇ, ਹਰ ਸਾਲ ਬਾਅਦ ਇੱਕ ਫੁੱਲ ਟੁੱਟਦਾ ਜਾਂਦਾ ਹੈ, ਜਦੋਂ ਸਾਰੇ ਫੁੱਲ ਟੁੱਟ ਜਾਂਦੇ ਨੇ ਫਿਰ ਇਹ ਸਵਰਗ ਦੇ ਵਿੱਚੋਂ ਗਿਰਦਾ, ਨਰਕਾਂ ਦੇ ਵਿੱਚ ਪੈਂਦਾ, ਉਪਰੰਤ ਜੂਨੀਆਂ ਵਿੱਚ ਆਉਂਦਾ, ਛੁਟਕਾਰਾ ਤਾਂ ਵੀ ਨਹੀਂ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਨਰਕਾਂ ਵਿੱਚ ਪੈਣ ਰੂਪੀ ਸੋਟਾ ਨਾ ਤੇਰੀ ਪਿੱਠ ਤੇ ਪਵੇ, ਤੇ ਜੂਨੀਆਂ ਵਿੱਚ ਪੈਣ ਰੂਪੀ ਲੱਕੜੀ ਤੈਨੂੰ ਨਾ ਕਿਧਰੇ ਵੱਜ ਜਾਵੇ, ਸਵਰਗਾਂ ਦੀ ਚਾਹਤ ਰੱਖਣ ਕਰਕੇ।
1: ਕਹੇ ਕਬੀਰ ਭੋਗ ਭਲੇ ਕੀ ਨਾ,
0: ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਭਾਈ ਸਵਰਗਾਂ ਵਿੱਚ ਜਾ ਕੇ ਵੀ ਕੀ ਖੱਟ ਲਵੇਗਾ, ਜਿਹੜੇ ਭੋਗ ਪਦਾਰਥ ਦੁਨੀਆਂ ਤੇ ਮਿਲਦੇ ਨੇ ਉਹੀ ਉੱਥੇ ਮਿਲਦੇ ਨੇ, ਫਰਕ ਇਹ ਹੈ ਕਿ ਇੱਥੇ ਯਤਨ ਕਰਕੇ ਮਿਲਦੇ ਨੇ, ਉੱਥੇ ਨਿਰਯਤਨ ਬੈਠਿਆਂ ਬਿਠਾਇਆਂ ਮਿਲਦੇ ਨੇ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਬਹੁਤ ਭੋਗਾਂ ਨੂੰ ਭੋਗ ਲਿਆ ਪਿਛਲੇ ਜਨਮਾਂ ਦੇ ਅੰਦਰ ਵੀ, ਕਦੇ ਪਸ਼ੂ ਹੋ ਕੇ ਕਦੇ ਕੀੜਾ ਮਕੌੜਾ ਹੋ ਕਰਕੇ, ਖਾਣ ਪੀਣ ਭੋਗ ਇਤਿਆਦਿਕ ਰਸਤੇ ਸਾਰੇ ਜਨਮਾਂ ਦੇ ਵਿੱਚ ਨੇ ਨਾ, ਪਹਿਲੇ ਜਨਮਾਂ ਦੇ ਵਿੱਚ ਵੀ ਤੇ ਹੁਣ ਮਨੁੱਖਾ ਜਨਮ ਦੇ ਅੰਦਰ ਵੀ ਬਹੁਤ ਭੋਗਾਂ ਨੂੰ ਭੋਗ ਲਿਆ। ਇਹੀ ਭੋਗ ਸਵਰਗ ਦੇ ਵਿੱਚ ਨੇ, ਇਸ ਕਰਕੇ ਸਵਰਗ ਦੇ ਭੋਗਾਂ ਦੀ ਇੱਛਾ ਨਾ ਕਰ, ਆਪਣੇ ਮਨ ਦੀ ਸੁਰਤ ਨੂੰ ਪਲਟਾ, ਅੰਤਰਮੁਖੀ ਬਿਰਤੀ ਨੂੰ ਕਰਨਾ ਕਰ। ਬਹੁਤ ਭੋਗਾਂ ਨੂੰ ਪਿਛਲੇ ਜਨਮਾਂ ਤੇ ਇਸ ਜਨਮ ਦੇ ਵਿੱਚ ਭੋਗ ਲਿਆ, ਹੁਣ ਸਵਰਗ ਦੇ ਭੋਗਾਂ ਦੀ ਇੱਛਾ ਨਾ ਕਰ, ਨਿਰਇਸ਼ਤ ਹੋ ਜਾਣਾ ਕਰ।
1: ਮਤ ਕਉ ਮਾਰੈ ਈਟ ਢੇਮ,
0: ਜੇ ਤੂੰ ਐਵੇਂ ਇੱਛਾ ਰੱਖ ਕੇ ਬੈਠਾ ਰਿਹਾ ਨਾ, ਤੇ ਆਪ ਜੀ ਬਚਨ ਕਰਦੇ ਨੇ, ਮਤਾਂ ਕੋਈ ਤੈਨੂੰ ਢੇਮ ਮਾਰੇ ਜਾਂ ਇੱਟ ਮਾਰੇ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਕਿਸੇ ਮਿੱਤਰ ਪਿਆਰੇ ਦਾ, ਪਿਆਰੇ ਸੰਬੰਧੀ ਦਾ ਵਿਛੋੜਾ ਹੋ ਜਾਣਾ ਨਾ, ਸਦੀਵੀ ਵਿਛੋੜਾ ਪੈ ਜਾਣਾ, ਇਹ ਪੱਕੀ ਇੱਟ ਦੇ ਵੱਜਣ ਵਰਗਾ ਹੈ। ਜਿਹੜਾ ਵਿਛੋੜੇ ਦਾ ਸੱਲ, ਵਿਛੋੜੇ ਦਾ ਦੁੱਖ ਜ਼ਿੰਦਗੀ ਭਰ ਮਨ ਚੋਂ ਜਾਂਦਾ ਹੀ ਨਹੀਂ। ਜੇ ਇੱਟ ਥਾਂ ਸਿਰ ਟਿਕਾਣੇ ਵੱਜ ਜਾਵੇ ਤੇ ਬੰਦਾ ਮਰ ਜਾਂਦਾ ਨਾ, ਪ੍ਰਾਣੀ ਦੀ ਮੌਤ ਹੋ ਜਾਂਦੀ ਹੈ। ਸਿਰ 'ਚ ਵੱਜ ਜੇ, ਤਾਲੂ 'ਚ ਵੱਜ ਜਾਵੇ, ਮੌਤ ਹੋ ਜਾਂਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਨੂੰ ਕਿਸੇ ਪ੍ਰਾਣੀ ਦੇ, ਮਿੱਤਰ ਪਿਆਰੇ ਦੇ ਜਾਂ ਪਿਆਰੇ ਸੰਬੰਧੀ ਦੇ ਜਾਣ ਦਾ ਸੱਲ ਹਿਰਦੇ ਨੂੰ ਲੱਗ ਜਾਵੇ ਨਾ, ਉਹ ਗਮ ਨਾਲ ਹੀ ਮਰ ਜਾਂਦੇ ਨੇ। ਕਈ ਵਾਰ ਦੇਖਿਆ ਜਾਂਦਾ, ਜਵਾਨ ਪੁੱਤ ਚੜ੍ਹਾਈ ਕਰ ਜਾਵੇ ਨਾ, ਤੇ ਵਿਸ਼ੇਸ਼ ਕਰਕੇ ਮਾਵਾਂ ਤੇ ਕਿਤੇ ਕਿਤੇ ਪਿਤਾ ਗਮ ਦੇ ਨਾਲ ਮਰ ਜਾਂਦੇ ਨੇ, ਸਾਡਾ ਪੁੱਤਰ ਨਹੀਂ ਰਿਹਾ, ਸਾਡੀ ਜੜ ਨਹੀਂ ਰਹੀ। ਆਪ ਜੀ ਬਚਨ ਕਰਦੇ ਨੇ, ਜਿਹੜਾ ਮਿੱਤਰ ਪਿਆਰੇ ਦਾ ਤੁਰ ਜਾਣਾ, ਇਹ ਪੱਕੀ ਇੱਟ ਵੱਜਣਾ, ਤੇ ਜਿਹੜਾ ਪਦਾਰਥਾਂ ਦਾ ਵਿਛੋੜਾ ਹੋ ਜਾਣਾ, ਮਾਇਆ ਦੇ ਸੁੱਖਾਂ ਦੇ ਸਾਧਨ ਪਦਾਰਥ ਰੂਪ ਨੇ ਨਾ, ਇਹਨਾਂ ਦਾ ਜੀਵਨ ਵਿੱਚੋਂ ਚੱਲਿਆ ਜਾਣਾ, ਕੋਈ ਘਾਟਾ ਪੈ ਜਾਣਾ, ਇਹ ਢੇਮ ਵੱਜਣੀ ਹੈ। ਇਹਨਾਂ ਭੋਗਾਂ ਦੀ ਇੱਛਾ ਨਾ ਰੱਖ ਕੇ ਬੈਠਾ ਰਹਿ, ਭੋਗਾਂ ਵੱਲੋਂ ਆਪਣੇ ਮਨ ਦੀ ਸੁਰਤ ਨੂੰ ਪਲਟਾਉਣਾ ਕਰ, ਨਹੀਂ ਤੇ ਸੰਬੰਧੀਆਂ ਦੇ ਮਰ ਜਾਣ ਤੇ ਬਹੁਤਾ ਰੋਂਦਾ ਰਵੇਗਾ, ਜੋ ਪੱਕੀ ਇੱਟ ਦੇ ਦੁੱਖ ਵਰਗਾ ਹੈ। ਪਦਾਰਥਾਂ ਦੇ ਚੱਲੇ ਜਾਣ ਤੇ ਰੋਂਦਾ ਰਵੇਗਾ, ਜੋ ਕੱਚੀ ਢੇਮ ਵਰਗਾ ਹੈ। ਸੋ ਇਸ ਪ੍ਰਕਾਰ ਆਪਣੇ ਮਨ ਦੀ ਸੁਰਤ ਨੂੰ ਪਲਟਾਉਣਾ ਕਰ, ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲਾਉਣਾ ਕਰ, ਭੋਗਾ ਪਦਾਰਥਾਂ ਤੇ ਮੋਹ ਵੱਲੋਂ ਉਪਰਾਮ ਹੋਣਾ ਕਰ, ਸਵਰਗ ਦੀ ਇੱਛਾ ਵੀ ਨਾ ਰੱਖ, ਉਹ ਵੀ ਜੂਨੀਆਂ ਵਿੱਚ ਭਰਮਾਉਣ ਵਾਲੀ ਹੈ। ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਜੀ ਦੀ ਬੰਦਗੀ ਕਰ, ਵਾਹਿਗੁਰੂ ਜੀ ਦੀ ਬੰਦਗੀ ਹੀ ਤੈਨੂੰ ਸਾਰਿਆਂ ਦੁੱਖਾਂ ਤੋਂ ਰਹਿਤ ਕਰਨ ਵਾਲੀ ਤੇ ਅਨੰਤ ਕਾਲ ਤੱਕ ਸੁੱਖ ਦੇਣ ਵਾਲੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਅੰਤਰੀਵ ਭਾਵ ਅੰਤਰੀਵ ਅਰਥ ਇਸ ਪਾਵਨ ਸ਼ਬਦ ਦੇ ਨੇ। ਸੋ ਬਸੰਤ ਰਾਗ ਦੀ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਸਮਾਪਤੀ ਕਰਦੇ ਨੇ। ਅੱਗੇ ਸਾਰਗ ਰਾਗ ਲਿਖਵਾ ਕਰਕੇ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਪ੍ਰਾਰੰਭਤਾ ਕਰਦੇ ਨੇ। ਜਿਸ ਸਾਰਗ ਰਾਗ ਦੀ ਗਿਣਤੀ ਰਾਗਾਂ ਦੇ ਹਿਸਾਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ 26ਵੇਂ ਸਥਾਨ 'ਤੇ ਹੈ, ਅਰਥਾਤ ਜੋ ਬਸੰਤ ਰਾਗ ਸਰਵਣ ਕਰ ਚੁੱਕੇ ਹਾਂ ਇਹ 25ਵੇਂ ਸਥਾਨ 'ਤੇ ਹੈ, ਜੋ ਸਾਰਗ ਰਾਗ ਇਹ 26ਵੇਂ ਸਥਾਨ 'ਤੇ ਹੈ। ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਇਹ 8 ਰਾਗ ਜਿਹੜੇ ਨੇ ਇਹ ਸ੍ਰੀ ਰਾਗ ਦੇ ਪੁੱਤਰ ਨੇ, ਇਹ ਸਾਰਗ ਰਾਗ ਸ੍ਰੀ ਰਾਗ ਦਾ ਪੁੱਤਰ ਹੈ। ਰਾਗ ਮਾਲਾ ਦੇ ਅਨੁਸਾਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਵੇਂ ਪ੍ਰਗਟ ਕੀਤਾ ਹੈ। ਸੋ ਇਸੇ ਪ੍ਰਕਾਰ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਾਈ ਬਾਉਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੱਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ ਟੋਡੀ ਤੇ ਬੈਰਾੜੀ ਆਓ ਤੇ ਲੰਘ ਸੂਹੀ ਛਾਇਓ ਹੈ, ਬਿਲਾਵਲ ਤੇ ਗੋਂਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਆਓ ਕੇਦਾਰ ਭੈਰਾਓ ਪਾਇਓ ਹੈ, ਬਸੰਤ ਸਾਰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਭਾਸ ਤੇ ਜੈ ਜਾਵੰਤੀ ਗੁਣ ਗਾਇਓ ਹੈ। ਸੋ ਜੈ ਜਾਵੰਤੀ ਤੱਕ ਸ੍ਰੀ ਰਾਗ ਤੋਂ ਪ੍ਰਾਰੰਭ ਕਰਕੇ 31 ਰਾਗ ਸਾਰੇ ਨੇ। ਸੋ ਰਾਗਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ 26ਵਾਂ ਰਾਗ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਾਰੰਭ ਕਰਵਾ ਰਹੇ ਹਨ।
1: ਰਾਗ ਸਾਰੰਗ ਚੌਪਦੇ ਮਹੱਲਾ ਪਹਿਲਾ।
0: ਸਾਧ ਸੰਗਤ ਜੀ ਇਹ ਰਾਗ ਸਾਰਗ ਹੈ, ਪਾਠ ਸਾਰਗ ਵੀ ਆਵੇਗਾ ਸਾਰੰਗ ਵੀ ਆਵੇਗਾ, ਇੱਥੇ ਸਾਰਗ ਆਇਆ ਹੈ। ਸੋ ਰਾਗ ਸਾਰਗ ਹੈ ਚੌਪਦੇ, ਚੌ ਦਾ ਅਰਥ ਹੈ ਚਾਰ, ਪਦੇ ਦਾ ਅਰਥ ਹੈ ਬੰਦ, ਪਦੇ ਕਹਿ ਲਈਏ ਬੰਦ ਕਹਿ ਲਈਏ ਪੌੜੀਆਂ ਕਹਿ ਲਈਏ ਇਹ ਕੀ ਗੱਲ ਹੈ। ਸੋ ਚਾਰ ਚਾਰ ਪਦਿਆਂ ਵਾਲੇ, ਚਾਰ ਚਾਰ ਬੰਦਾਂ ਵਾਲੇ, ਚਾਰ ਚਾਰ ਪੌੜੀਆਂ ਵਾਲੇ ਸ਼ਬਦ ਆਉਂਦੇ ਨੇ। ਸੋ ਮਹੱਲਾ ਪਹਿਲਾ ਇਹ ਜਿਹੜੇ ਚੌਪਦੇ ਨੇ ਨਾ, ਸਤਿਗੁਰ ਦੇਵ ਪਿਤਾ ਜਾ ਹਰ ਪੀਰ ਜਗਤ ਗੁਰ ਬਾਬਾ ਕੁੱਲ ਲੁਕਾਈ ਦੇ ਕੁੱਲ ਸ੍ਰਿਸ਼ਟੀ ਦੇ ਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਾਰੰਭ ਹੋ ਰਹੇ ਹਨ ਜੀਓ।
1: ਘਰ ਪਹਿਲਾ
0: ਸਤਿਗੁਰੂ ਜੀ ਹਦਾਇਤ ਕਰਦੇ ਨੇ ਇਹਨਾਂ ਸ਼ਬਦਾਂ ਨੂੰ ਜਦੋਂ ਰਾਗ ਵਿੱਚ ਪਾ ਕਰਕੇ ਗਾਇਨ ਕੀਤਾ ਜਾਵੇ ਨਾ ਤੇ ਪਹਿਲੇ ਸੁਰਤਾਲ ਘਰ ਦੇ ਵਿੱਚ ਇਹਨਾਂ ਦਾ ਗਾਇਨ ਕਰਨਾ ਹੈ ਜੀ।
1: ਇੱਕ ਓਅੰਕਾਰ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਵਾਹਿਗੁਰੂ ਜੀਆਂ ਦੇ ਪਾਸੋਂ ਆਪ ਜੀਆਂ ਨੂੰ ਨਾਮ ਮੰਤਰ ਪ੍ਰਾਪਤ ਹੋਇਆ ਨਾ ਮਹਾਂਮੰਤਰ ਦੇ ਰੂਪ ਦੇ ਵਿੱਚ ਉਸ ਦੇ ਦੁਆਰਾ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਸਾਧ ਸੰਗਤ ਜੀ ਮੂਲ ਰੂਪ ਵਿੱਚ 5 ਮੰਤਰ ਸਤਿਗੁਰੂ ਜੀ ਨੇ ਆਪਣਿਆਂ ਗੁਰਸਿੱਖਾਂ ਨੂੰ ਬਖਸ਼ੇ ਨੇ। ਵਾਹਿਗੁਰੂ ਗੁਰ ਮੰਤਰ ਹੈ ਜਾਪ ਹਉਮੈ ਕੋਈ, ਜੋ ਵਾਹਿਗੁਰੂ ਜੀ ਦਾ ਜਾਪ ਕਰਨਾ ਇਹ ਗੁਰਮੰਤਰ ਦਾ ਜਾਪ ਹੈ, ਸਾਰਿਆਂ ਵਾਸਤੇ ਅਤਿਅੰਤ ਜ਼ਰੂਰੀ ਹੈ। ਤਿਆਗ ਦੇਤ ਜੋ ਗੁਰਮੰਤਰ ਜੋ ਸਿੱਧ ਪੀ ਨਰਕੇ ਜਾਤ, ਭਾਵੇਂ ਸਿੱਧ ਪੁਰਖ ਕਿਉਂ ਨਾ ਹੋ ਜਾਵੇ, ਰਿੱਧੀਆਂ ਸਿੱਧੀਆਂ ਸ਼ਕਤੀਆਂ ਦੇ ਸਮੇਤ ਕਿਉਂ ਨਾ ਹੋ ਜਾਵੇ, ਜੇ ਗੁਰਮੰਤਰ ਦਾ ਜਾਪ ਛੱਡ ਦੇਵੇ ਤੇ ਕਵੀ ਜਨ ਵਿਦਵਾਨ ਜਨ ਕਹਿੰਦੇ ਨੇ ਉਹ ਨਰਕਾਂ ਵਿੱਚ ਵੱਸਦਾ, ਉਸਦਾ ਭਲਾ ਨਹੀਂ ਹੁੰਦਾ। ਗੁਰਮੰਤਰ ਤਿਆਗਣਾ ਨਹੀਂ, ਜ਼ਰੂਰ ਜਪਣਾ ਹੈ। ਤੇ ਸਤਿਗੁਰੂ ਜੀ ਦੇ ਬਚਨ ਨੇ ਚਲਤ ਬੈਸਤ ਸੋਬਤ ਜਾਗਤ ਗੁਰਮੰਤਰ ਹਿਰਦੈ ਚਤਾਰ। ਇਸੇ ਪ੍ਰਕਾਰ ਸਾਧ ਸੰਗਤ ਜੀ ਦੂਸਰਾ ਹੈ ਬੀਜ ਮੰਤਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ ਨਾ ਜਿਹੜਾ ਬੀਜ ਮੰਤਰ ਇਹ ਸਾਰੇ ਸੁੱਖਾਂ ਦਾ ਮੂਲ ਹੈ। ਸੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਬੀਜ ਮੰਤਰ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਤੀਸਰਾ ਹੈ ਇਹ ਮਹਾਂਮੰਤਰ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਈ ਨਦੀ ਦੇ ਅੰਦਰ ਟੁੱਬੀ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਹੋਏ ਨੇ ਨਾ, 3 ਦਿਨ ਅਲੋਪ ਰਹੇ ਸਰੀਰ ਕਰਕੇ ਵੇਈ ਨਦੀ ਦੇ ਅੰਦਰ ਤੇ ਗਏ ਨੇ ਅਕਾਲ ਪੁਰਖ ਜੀਆਂ ਦੇ ਪਾਸ। ਤੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਪੁੱਛਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਤਾਈਂ, ਸ੍ਰੀ ਨਾਨਕ ਜੀ ਜਿਸ ਕਾਰਜ ਨੂੰ ਕਰਨ ਵਾਸਤੇ ਧਰਤੀ ਤੇ ਆਪ ਜੀ ਅਵਤਰੇ ਹੋ, ਕਾਰਜ ਪੂਰੇ ਕਰ ਲਏ ਜਾਂ ਰਹਿੰਦੇ ਨੇ? ਆਪ ਜੀਆਂ ਨੇ ਬਚਨ ਕੀਤਾ ਇਹ ਪਰਮ ਪਿਤਾ ਪਰਮੇਸ਼ਰ ਜੀ, ਧਰਤੀ ਦੀ ਮਰਿਆਦਾ ਇਹ ਹੈ ਪਹਿਲਾਂ ਗੁਰੂ ਧਾਰਨ ਕਰੀਦਾ। ਸੋ ਧਰਤੀ ਦੇ ਉੱਪਰ ਕੋਈ ਐਸਾ ਸਤਿਪੁਰਖ ਹੈ ਹੀ ਨਹੀਂ ਜਿਸ ਨੂੰ ਗੁਰੂ ਧਾਰਨ ਕਰੀਏ, ਆਪ ਜੀ ਨੂੰ ਗੁਰੂ ਧਾਰਦੇ ਹਾਂ, ਆਪ ਜੀ ਸਾਨੂੰ ਮੰਤਰ ਦਿਓ। ਤੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਫਿਰ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਉਚਾਰਨ ਕਰਕੇ ਮਹਾਂਮੰਤਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਖਸ਼ਿਆ। ਇਵੇਂ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਮਹਾਮੰਤਰ ਹੈ। ਜਦੋਂ ਇੱਥੋਂ ਤੱਕ ਉਚਾਰਨ ਕਰਕੇ ਅਕਾਲ ਪੁਰਖ ਜੀ ਨੇ ਬਖਸ਼ਿਆ ਨਾ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਗੇ ਵਾਹਿਗੁਰੂ ਜੀ ਦਾ ਜਸ ਕੀਤਾ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਇੱਥੋਂ ਤੱਕ ਬਚਨ ਉਚਾਰੇ ਨਾ, ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ, ਹੇ ਸ਼੍ਰੀ ਨਾਨਕ ਜੀ ਅਸੀਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰ ਪਰਮੇਸ਼ਰ ਹੋ,

0: ਵੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਵਰ ਦਿੱਤਾ ਤੇ ਸਾਧ ਸੰਗਤ ਜੀ ਇੱਕ ਓਅੰਕਾਰ ਤੋਂ ਨਾਨਕ ਹੋਸੀ ਧੀ ਸੱਚ ਤੱਕ ਇਹ ਮੂਲ ਮੰਤਰ ਹੈ। ਪੁਰਾਤਨ ਸਮੇਂ ਤੋਂ ਸਿੱਖ ਸਾਰੇ ਇੱਕ ਓਅੰਕਾਰ ਤੋਂ ਨਾਨਕ ਹੋਸੀ ਧੀ ਸੱਚ ਤੱਕ ਹੀ ਪੜਿਆ ਕਰਦੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਸੀਸ ਦੇ ਉੱਪਰ ਸਜਾਉਣ ਵਾਲੇ ਚੱਕਰ ਦੇ ਉੱਪਰ ਨਾਨਕ ਹੋਸੀ ਧੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਦਰਸ਼ਨੀ ਡਿਓੜੀ ਦਾ ਦਰਵਾਜ਼ਾ ਹੈ ਨਾ, ਉਸ ਦਰਵਾਜ਼ੇ ਦੇ ਤਖਤੇ ਦੇ ਪਿੱਛੇ ਸੰਗਮਰਮਰ ਦੀ ਜੋ ਸੰਗਮਰਮਰ ਦੀਵਾਰ ਦੇ ਉੱਪਰ ਲੱਗੇ ਹੋਏ ਨੇ, ਉਹਨਾਂ ਦੇ ਉੱਪਰ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਹੋਈਏ ਨਾ, ਅਤੇ ਜਿਹੜੇ ਸੋਨੇ ਦੇ ਪੱਤਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਚੜ੍ਹਾਏ ਨੇ, ਉਹਨਾਂ ਦੇ ਉੱਪਰ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ, ਜਿੱਥੋਂ ਪ੍ਰਗਟ ਹੁੰਦਾ ਹੈ ਖਾਲਸਾ ਰਾਜ ਦੇ ਵਿੱਚ ਵੀ ਸਾਰੇ ਗੁਰਸਿੱਖ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਪੜ੍ਹਿਆ ਕਰਦੇ ਸਨ। ਅਤੇ ਕੁੱਲ 6 ਜਾਂ 7 ਥਾਵਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਲਿਖਿਆ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਆਪਣੀ 31ਵੀਂ ਵਾਰ ਦੀ ਪਹਿਲੀ ਪੌੜੀ ਦੇ ਅੰਦਰ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਲਿਖਿਆ। ਇਹ ਮੂਲ ਮੰਤਰ 4th ਮੰਤਰ ਹੈ। ਇੱਕ ਸਮੇਂ ਸਿੱਧ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਪਾਵਨ ਸ੍ਰੀ ਲਹਿਣਾ ਜੀ ਜੋ ਚਰਨਾਂ ਦੇ ਸੇਵਕ ਸਨ, ਤਿੰਨਾਂ ਦੇ ਤਾਂ ਹੀ ਪੁੱਛਣਾ ਕੀਤਾ, ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਾਲਾ ਮੰਤਰ ਕਿਹੜਾ ਹੈ? ਤਾਂ ਪਾਵਨ ਸ੍ਰੀ ਲਹਿਣਾ ਜੀ ਨੇ ਬਚਨ ਕੀਤਾ, ਭਾਈ ਸਿੱਧੂ ਅਸੀਂ ਸਤਿਗੁਰੂ ਜੀ ਨੂੰ ਕਦੇ ਪੁੱਛਿਆ ਨਹੀਂ, ਪੁੱਛ ਕੇ ਦੱਸਾਂਗੇ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹਨਾਂ ਸਿੱਧਾਂ ਨੇ ਸਾਡੇ ਤਾਂ ਹੀ ਸਵਾਲ ਕੀਤਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਾਲਾ ਮੰਤਰ ਕਿਹੜਾ ਹੈ? ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਪਾਵਨ ਸ੍ਰੀ ਲਹਿਣਾ ਜੀ ਜਿਹੜਾ ਪੂਰਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੈ ਨਾ, ਇੱਕ ਓਅੰਕਾਰ ਤੋਂ ਕੇਤੀ ਛੁੱਟੀ ਨਾਲ ਤੱਕ ਇਹ ਪੂਰਾ ਜਪਜੀ ਸਾਹਿਬ ਜੀ ਦਾ ਪਾਠ ਸਾਡਾ ਮਾਲਾ ਮੰਤਰ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਪਹਿਲਾ ਹੈ ਸੋ ਕਹਿਣਾ ਕਰੀਏ ਗੁਰਮੰਤਰ, ਬੀਜ ਮੰਤਰ, ਮਹਾਂਮੰਤਰ, ਮੂਲ ਮੰਤਰ, ਅਤੇ ਪੰਜਵਾਂ ਕਹਿਣਾ ਕਰੀਏ ਮਾਲਾ ਮੰਤਰ। ਇਹ 5 ਮੰਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਬਖਸ਼ੇ ਨੇ। ਸਾਧ ਸੰਗਤ ਜੀ, ਦੁਨੀਆਂ ਦੇ ਅੰਦਰ 3 ਹੀ ਕੇਵਲ ਤਾਂ ਕੇਵਲ ਮੰਤਰ ਪ੍ਰਸਿੱਧ ਸਨ, ਜੰਤਰ ਮੰਤਰ ਅਤੇ ਤੰਤਰ। ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ, ਨਾਮ ਮੰਤਰ ਬਖਸ਼ ਦਿੱਤੇ, ਜਿਹੜੇ ਸਾਰੇ ਹੀ ਜੰਤਰਾਂ ਮੰਤਰਾਂ ਤੰਤਰਾਂ ਦੀ ਘਾਟ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਜਿਹੜਾ ਕੋਈ ਮਾਲਾ ਮੰਤਰ ਦਾ ਅਰਥਾਤ ਜਪਜੀ ਸਾਹਿਬ ਜੀ ਦਾ ਇੱਕ ਪਾਠ ਵੀ ਨਿਯਮ ਦੇ ਅਨੁਸਾਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਹੈ, ਅਤੇ ਜਪਜੀ ਸਾਹਿਬ ਜੀ ਦੇ ਪਾਠ ਦਾ ਕਦੇ ਨਾਗਾ ਨਹੀਂ ਨਾ ਪਾਉਂਦਾ, ਕਦੇ ਜਪਜੀ ਸਾਹਿਬ ਜੀ ਦਾ ਪਾਠ ਕੀਤੇ ਤੋਂ ਮੇਰਾ ਅੰਨ ਜਲ ਨਹੀਂ ਨਾ ਗ੍ਰਹਿਣ ਕਰਦਾ, ਜਿਹੜਾ ਜਪਜੀ ਸਾਹਿਬ ਜੀ ਦਾ ਵੀ ਪੱਕਾ ਨਿਤਨੇਮੀ ਹੈ, ਜੰਤਰ ਮੰਤਰ ਅਤੇ ਤੰਤਰ ਉਸ 'ਤੇ ਅਸਰ ਹੀ ਨਹੀਂ ਕਰਨਗੇ। ਸਾਧ ਸੰਗਤ ਜੀ, ਐਸੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਹੈ, ਨਾ ਇਸ 'ਤੇ ਕਾਲਾ ਇਲਮ ਚੱਲੇ, ਨਾ ਕੋਈ ਢਾਈਆ ਚੱਲੇ, ਨਾ ਕਿਸੇ ਗ੍ਰਹਿ ਦਾ ਅਸਰ ਹੋਵੇ, ਅਤੇ ਨਾ ਇਸ ਦੇ ਉੱਪਰ ਜੰਤਰ ਮੰਤਰ ਤੰਤਰ ਚੱਲਣ। ਐਸੀ ਰਖਵਾਲੀ ਸਤਿਗੁਰੂ ਜੀ ਨੇ ਗੁਰਬਾਣੀ ਦੁਆਰਾ ਬਖਸ਼ੀ ਹੈ, ਚਾਉ ਗਿਰਦ ਹਮਾਰ ਹੈ ਰਾਮਕਾਰ, ਦੁੱਖ ਲੱਗੇ ਨਾ ਭਾਈ। ਸੋ ਜਿਹੜਾ ਧੁਰ ਦਰਗਾਹ 'ਚੋਂ ਵਾਹਿਗੁਰੂ ਜੀਆਂ ਦੇ ਪਾਸੋਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਮਹਾਂਮੰਤਰ ਮਿਲਿਆ ਹੈ ਨਾ, ਉਸ ਮਹਾਂਮੰਤਰ ਦੁਆਰਾ ਵਾਹਿਗੁਰੂ ਜੀ ਦਾ ਮੰਗਲ ਸਤਿਗੁਰੂ ਜੀ ਕਰਦੇ ਹਨ ਜੀਓ।
1: ਇੱਕ ਓਅੰਕਾਰ,
0: ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਓਅੰਕਾਰ, ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ, ਓਅੰਕਾਰ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਨਾਮ,
0: ਜਿਸ ਪਰਮੇਸ਼ਰ ਜੀ ਦਾ ਨਾਮ ਸੱਚਾ ਹੈ। ਸਤ, ਜੋ ਤ੍ਰੇਈ ਕਾਲ ਆਬਾਦ ਹੈ, ਲੰਘ ਚੁੱਕੇ ਯੁੱਗਾਂ ਦੇ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਅਤੇ ਅੱਗੇ ਵੀ ਸੱਚ ਹੋਵੇਗਾ। ਜਾਂ ਇਵੇਂ ਕਰੀਏ, ਸਤ ਚਿੱਤ ਆਨੰਦ ਸਰੂਪ ਹੈ, ਨਾਮ ਕਹੀਏ ਪ੍ਰਸਿੱਧ ਹੈ। ਐਸਾ ਕੋਈ ਦੇਸ਼ ਨਹੀਂ ਜਿੱਥੇ ਪਰਮੇਸ਼ਰ ਜੀ ਦਾ ਨਾਮ ਨਾ ਜਾਣਿਆ ਜਾਂਦਾ ਹੋਵੇ। ਜਿਹੜੇ ਸਾਖਤ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਨਾ, ਉਹ ਵੀ ਜਾਣਦੇ ਜ਼ਰੂਰ ਨੇ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਅੱਲਾ ਰਾਮ ਜਾਂ ਗੋਡ ਪਰਮੇਸ਼ਰ ਦਾ ਨਾਮ ਹੈ, ਜਾਣਦੇ ਸਾਰੇ ਹੀ ਨੇ, ਸਾਰਿਆਂ ਲੋਕਾਂ ਸਾਰਿਆਂ ਦੇਸ਼ਾਂ ਦੇ ਵਿੱਚ ਪ੍ਰਸਿੱਧ ਹੈ। ਇਸ ਪ੍ਰਕਾਰ ਸੱਚਾ ਨਾਮ ਹੈ ਵਾਹਿਗੁਰੂ ਜੀ ਦਾ, ਤਿੰਨਾਂ ਸਮਿਆਂ ਦੇ ਵਿੱਚ ਤ੍ਰੇਈ ਕਾਲ ਆਬਾਦ ਅਤੇ ਪ੍ਰਸਿੱਧ ਹੈ।
1: ਕਰਤਾ ਪੁਰਖ,
0: ਜੋ ਪਰਮੇਸ਼ਰ ਜੀ ਨੇ ਨਾ, ਸਾਰੀ ਸ੍ਰਿਸ਼ਟੀ ਦੇ ਕਰਤਾ ਰੂਪ ਨੇ, ਬਣਾਉਣ ਵਾਲੇ ਹਨ ਸਾਰੀ ਸ੍ਰਿਸ਼ਟੀ ਨੂੰ। ਇਸੇ ਪ੍ਰਕਾਰ ਪੁਰਖ ਵਿਆਪਕ

0: ਰੂਪ ਨੇ। ਕੋਈ ਸਾਧ ਸੰਗਤ ਜੀ ਇੰਜੀਨੀਅਰ ਕੋਈ ਚੀਜ਼ ਬਣਾਉਂਦਾ ਉਹਦੇ ਵਿੱਚ ਵਾਸਾ ਤੇ ਨਹੀਂ ਕਰਦਾ ਨਾ, ਗੱਡੀਆਂ ਬਣਾਈਆਂ, ਮੋਟਰਾਂ ਬਣਾਈਆਂ, ਡਿਵਾਈਸ ਬਣਾਏ, ਮੋਬਾਈਲ ਬਣਾਏ, ਵਾਇਰਲੈਸ ਬਣਾਏ, ਕੰਧਾਂ ਬਣਾ ਦਿੱਤੀਆਂ, ਛੱਤਾਂ ਪਾ ਦਿੱਤੀਆਂ, ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰ ਦਿੱਤੀਆਂ, ਪਰ ਕੋਈ ਇੰਜੀਨੀਅਰ ਕੰਧਾਂ ਦੇ ਅੰਦਰ, ਲੈਂਟਰ ਦੇ ਅੰਦਰ, ਵਸਤੂ ਦੇ ਅੰਦਰ ਤੇ ਨਹੀਂ ਵੱਸਦਾ ਨਾ। ਮੋਬਾਈਲ ਨੂੰ ਬਣਾਉਣ ਵਾਲਾ ਬੈਟਰੀ ਦੇ ਅੰਦਰ, ਆਈਸੀ ਦੇ ਅੰਦਰ, ਕਿਸੇ ਮਦਰਬੋਰਡ ਦੇ ਅੰਦਰ, ਪੁਰਜੇ ਦੇ ਅੰਦਰ ਤੇ ਨਹੀਂ ਵੱਸਦਾ ਨਾ। ਲੈਪਟੋਪ ਬਣਾ ਦਿੱਤੇ, ਇਸੇ ਪ੍ਰਕਾਰ ਪੀਸੀ ਅੰਦਰ, ਪੀਸੀ ਇਤਿਆਦਿਕ ਬਣਾ ਦਿੱਤੇ, ਕੋਈ ਇੰਜੀਨੀਅਰ ਆਪਣੀ ਬਣਾਈ ਹੋਈ ਵਸਤੂ ਦੇ ਅੰਦਰ ਤੇ ਨਹੀਂ ਵੱਸਦਾ ਨਾ। ਪਰ ਪਰਮੇਸ਼ਰ ਜੀ ਦੀ ਇਹ ਵੱਡੀ ਭਾਰੀ ਸਿਫਤ ਹੈ, ਵੱਡਾ ਭਾਰੀ ਗੁਣ ਹੈ। ਪਰਮੇਸ਼ਰ ਜੀ ਨੇ ਸ੍ਰਿਸ਼ਟੀ ਨੂੰ ਬਣਾਇਆ ਕਰਤਾ ਰੂਪ ਹੋ ਕਰਕੇ ਬਣਾਇਆ, ਤੇ ਪੁਰਖ ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਵੱਸ ਰਹੇ ਨੇ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ।
1: ਨਿਰਭਉ
0: ਪਰਮੇਸ਼ਰ ਜੀ ਨਿਰਭਉ, ਡਰ ਤੋਂ ਰਹਿਤ ਨੇ। ਡਰ ਨਹੀਂ ਕਿਸੇ ਦਾ, ਨਾ ਵੈਰੀ ਦਾ, ਨਾ ਦੁਸ਼ਮਣ ਦਾ, ਨਾ ਕਿਸੇ ਅਸਤਰ ਦਾ, ਨਾ ਸ਼ਸਤਰ ਦਾ। ਇਸ ਪ੍ਰਕਾਰ ਅਸ਼ਲ ਸ਼ਲਾਈ ਨਹ ਸ਼ਲੈ ਨਹ ਘਾਉ ਕਟਾਰਾ ਕਰ ਸਕੈ, ਐਸੇ ਨੇ ਪਰਮੇਸ਼ਰ ਜੀ, ਜਿਨ੍ਹਾਂ ਨੂੰ ਛੇਦਿਆ ਕੱਟਿਆ ਰਗੜਿਆ ਘਸਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੂੰ ਨਾਸ ਨਹੀਂ ਕੀਤਾ ਜਾ ਸਕਦਾ। ਡਰ ਤੋਂ ਰਹਿਤ ਨੇ, ਕਿਸੇ ਦਾ ਡਰ ਨਹੀਂ ਹੈ ਪਰਮੇਸ਼ਰ ਜੀ ਨੂੰ।
1: ਨਿਰਵੈਰ
0: ਪਰਮੇਸ਼ਰ ਜੀ ਵੈਰ ਤੋਂ ਵੀ ਰਹਿਤ ਨੇ, ਕਿਸੇ ਦੇ ਨਾਲ ਵੈਰ ਭਾਵਨਾ ਵੀ ਨਹੀਂ ਰੱਖਦੇ ਹਨ ਜੀਓ।
1: ਅਕਾਲ ਮੂਰਤ
0: ਸਤ ਸੰਗਤ ਜੀ, ਅਕਾਲ ਇੱਕ ਹੁੰਦਾ ਕਾਲ, ਕਾਲ ਨਾਮ ਮੌਤ ਦਾ ਹੈ, ਐੜਾ ਲੱਗ ਗਿਆ ਤੇ ਬਣਿਆ ਅਕਾਲ, ਪਾਠ ਇਕੱਠਾ ਕਰਨਾ। ਸੋ ਅਕਾਲ ਮੂਰਤ, ਐੜਾ ਲੱਗ ਗਿਆ ਤੇ ਅਰਥ ਬਣ ਗਿਆ ਮੌਤ ਤੋਂ ਰਹਿਤ। ਮੂਰਤ ਕਹੀਏ ਮੂਰਤੀ, ਮੂਰਤੀ ਕਹੀਏ ਹਸਤੀ। ਅਕਾਲ ਪੁਰਖ ਵਾਹਿਗੁਰੂ ਜੀ ਮੌਤ ਤੋਂ ਰਹਿਤ ਹਸਤੀ ਨੇ, ਕਾਲ ਵਾਹਿਗੁਰੂ ਜੀ ਨੂੰ ਮਾਰ ਨਹੀਂ ਸਕਦਾ, ਬਲਕਿ ਵਾਹਿਗੁਰੂ ਜੀ ਆਪ ਕਾਲ ਦੇ ਵੀ ਮਹਾਕਾਲ ਰੂਪ ਹਨ।
1: ਅਜੂਨੀ ਸੈਭੰ
0: ਅਜੂਨੀ, ਜੋ ਜੂਨਾ ਦੇ ਵਿੱਚ ਨਹੀਂ ਆਉਂਦੇ। ਸੋ ਮੁਖ ਜਲਾਓ ਜੇ ਤੱਕ ਕਹੇ ਠਾਕੁਰ ਜੂਨੀ। ਜੇ ਕੋਈ ਆਖੇ ਨਾ ਪਰਮੇਸ਼ਰ ਜੀ 84 ਲੱਖ ਜੂਨੀਆਂ ਦੇ ਅੰਦਰ ਆਉਂਦੇ ਨੇ, ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਮੂੰਹ ਸੜ ਜਾਵੇ ਜਿਹੜਾ ਪਰਮੇਸ਼ਰ ਜੀ ਨੂੰ ਜੂਨੀਆਂ ਵਿੱਚ ਆਇਆ ਕਥਨ ਕਰਦਾ। ਪਰਮੇਸ਼ਰ ਜੀ ਜੂਨੀਆਂ ਵਿੱਚ ਨਹੀਂ ਆਉਂਦੇ। ਇਹ ਵੀ ਪਾਠ ਅਜੂਨੀ ਇਕੱਠਾ ਕਰਨਾ ਹੈ, ਐੜਾ ਅਲੱਗ ਨਹੀਂ ਕਰਨਾ ਤੇ ਕੰਨਾ ਨਹੀਂ ਲਾਉਣਾ। ਸੋ ਅਜੂਨੀ ਪਰਮੇਸ਼ਰ ਜੀ ਜੂਨਾ ਤੋਂ ਰਹਿਤ ਨੇ। ਸਹਿਭੰਗ, ਸਹਿਭੰਗ ਦਾ ਅਰਥ ਹੈ ਸੁਤੇ ਸਿੱਧ, ਜੋ ਆਪਣੇ ਆਪ ਪ੍ਰਗਟ ਹੋਇਆ ਹੋਵੇ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਵੇ, ਕਿਸੇ ਨੇ ਜਿਸ ਨੂੰ ਨਾ ਤੇ ਥਾਪਿਆ ਹੋਵੇ ਤੇ ਨਾ ਕਿਸੇ ਨੂੰ ਪੈਦਾ ਕੀਤਾ ਹੋਵੇ। ਸਾਧ ਸੰਗਤ ਜੀ ਕੋਈ ਮਹੰਤ ਚੜ੍ਹਾਈ ਕਰ ਜਾਵੇ ਤੇ ਦੂਸਰਾ ਉਸਦੀ ਜਗ੍ਹਾ ਤੇ ਥਾਪਿਆ ਜਾਂਦਾ ਨਾ, ਰਾਜਾ ਚੜ੍ਹਾਈ ਕਰ ਜਾਵੇ ਦੂਸਰਾ ਰਾਜਾ ਥਾਪਿਆ ਜਾਂਦਾ ਸੀ। ਇਸੇ ਪ੍ਰਕਾਰ ਬਚਨ ਕਰਦੇ ਨੇ ਵਾਹਿਗੁਰੂ ਜੀ ਨੂੰ ਕਿਸੇ ਨੇ ਥਾਪਿਆ ਵੀ ਨਹੀਂ ਤੇ ਕਿਸੇ ਦਾ ਪੈਦਾ ਕੀਤਾ ਹੋਇਆ ਉਹ ਪੈਦਾ ਵੀ ਨਹੀਂ ਹੋਇਆ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮੇਸ਼ਰ ਜੀ ਆਪਣੇ ਆਪ ਤੋਂ ਪ੍ਰਗਟ ਰੂਪ ਹੋਏ ਨੇ। ਸੋ ਇਸ ਪ੍ਰਕਾਰ ਸਹਿਭੰਗ ਸੁਤੇ ਪ੍ਰਕਾਸ਼ ਨੇ, ਨਾ ਤਿਸ ਮਾਏ ਨਾ ਬਾਪ ਕਿੰਤੂ ਜਾਇਆ, ਕਿਸੇ ਮਾਤਾ ਪਿਤਾ ਦੁਆਰਾ ਪੈਦਾ ਕੀਤਾ ਹੋਇਆ ਨਹੀਂ। ਪਰਮੇਸ਼ਰ ਜੀ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੋਏ ਹਨ, ਪ੍ਰਗਟ ਹੋਏ ਹਨ ਜੀਓ।
1: ਗੁਰ ਪ੍ਰਸਾਦ
0: ਐਸੇ ਵਾਹਿਗੁਰੂ ਜੀ, ਗੁਰ ਕਹੀਏ ਚੇਤਨ ਰੂਪ ਨੇ, ਗੁਰ ਕਹੀਏ ਵੱਡੇ ਨੇ, ਗੁਰ ਕਹੀਏ ਸਭਨਾ ਦੇ ਪੂਜਨੀਕ ਨੇ। ਪ੍ਰਸਾਦ ਪਰ ਸਵਾਦ, ਸਵਾਦਾਂ ਤੋਂ ਪਰੇ, ਰਸਾਂ ਕਸਾਂ ਤੋਂ ਪਰੇ ਨੇ, ਅਰਥਾਤ ਆਨੰਦ ਸਰੂਪ ਨੇ। ਇਕੱਠਾ ਪਾਠ ਕਰੀਏ ਗੁਰ ਪ੍ਰਸਾਦ, ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਥਵਾ ਕਿਰਪਾ ਦੇ ਦੁਆਰਾ ਅਥਵਾ ਕਿਰਪਾ ਦੇ ਰਾਹੀਂ ਪ੍ਰਾਪਤ ਹੁੰਦੇ ਨੇ। ਜੋ ਪ੍ਰਸਾਦ ਦੱਦੇ ਨੂੰ ਸਿਹਾਰੀ ਹੈ ਨਾ, ਤਿੰਨ ਅਰਥ ਨੇ ਸਿਹਾਰੀ ਦੇ, ਨਾਲ, ਦੁਆਰਾ ਅਤੇ ਰਾਹੀਂ। ਵਾਹਿਗੁਰੂ ਜੀ ਸਤਿਗੁਰੂ ਜੀ ਦੀ ਕਿਰਪਾ ਨਾਲ ਅਥਵਾ ਕਿਰਪਾ ਦੁਆਰਾ ਅਥਵਾ ਕਿਰਪਾ ਦੇ ਰਾਹੀਂ ਪ੍ਰਾਪਤ

0: ਅੱਛਾ ਜੀ ਮਹਾਰਾਜ, ਸਾਨੂੰ ਇਹ ਖਾਣ ਪੀਣ ਭੋਗਣ ਦੇ ਵੱਡੇ ਭਾਰੀ ਲਾਲਚ ਲੱਗੇ ਹੋਏ ਨੇ। ਬੰਦਗੀ ਕਰਨੀ ਤੇ ਲੋੜਦੇ ਆ, ਪਰ ਬੰਦਗੀ ਦੇ ਅੰਦਰ ਮਨ ਟਿਕਦਾ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਜਿਹੜਾ ਨਾ ਇਹ ਮੁੜ ਮੁੜ ਕੇ ਸੰਸਾਰਾਕਾਰ ਬਿਰਤੀ ਵਾਲਾ ਹੋ ਕਰਕੇ ਸੰਸਾਰ ਦੇ ਪਦਾਰਥਾਂ ਵੱਲ ਹੀ ਜਾਂਦਾ, ਲੋਭ ਲਾਲਚਾਂ ਵੱਲ ਜਾਂਦਾ, ਕਦੇ ਕਾਮ ਦੇ ਕਦੇ ਕ੍ਰੋਧ ਦੇ ਅਧੀਨ ਹੋ ਜਾਂਦਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਉਪਦੇਸ਼ ਦਿਓ, ਇਹਨਾਂ ਵਿਕਾਰਾਂ ਤੋਂ ਸਾਡੀ ਬੰਧ ਖਲਾਸੀ ਕਿਵੇਂ ਹੋਵੇ, ਕਿਵੇਂ ਛੁੱਟ ਜਾਈਏ ਅਸੀਂ ਇਹਨਾਂ ਵਿਕਾਰਾਂ ਤੋਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਤੇ ਢੁਕਾ ਕਰਕੇ ਉਪਦੇਸ਼ ਦੇਣਾ ਕਰਦੇ ਨੇ। ਸੋ ਆਪਣੇ ਤੇ ਢੁਕਾ ਕੇ ਸਰਬਤ ਸੰਸਾਰ ਸਰਬਤ ਲੋਕਾਈ ਨੂੰ, ਚਾਰੇ ਵਰਣਾਂ ਨੂੰ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਸਾਂਝਾ ਉਪਦੇਸ਼ ਸਮੁੱਚੀ ਲੁਕਾਈ ਨੂੰ ਦਿੰਦੇ ਹਨ ਜੀਓ।
1: ਆਪਣੇ ਠਾਕੁਰ ਕੀ ਹਾਂ ਚੇਰੀ।
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਬੇਨਤੀ ਕਰਕੇ ਪੁੱਛਿਆ ਤੇ ਹਜ਼ੂਰ ਫਰਮਾਉਂਦੇ ਨੇ, ਹੇ ਭਾਈ, ਮੈਂ ਤੇ ਆਪਣੇ ਠਾਕੁਰ ਜੀ ਦੀ, ਆਪਣੇ ਮਾਲਕ ਜੀ ਦੀ, ਆਪਣੇ ਸਾਹਿਬ ਜੀ ਦੀ ਚੇਲੀ ਹੋ ਰਹੀ ਹਾਂ। ਚੇਰੀ ਦਾ ਅਰਥ ਹੈ ਚੇਲੀ। ਰਾਰਾ, ਲੱਲਾ ਤੇ ਡਾੜਾ ਇਹ ਸਵਰਣੀ ਅੱਖਰ ਹੁੰਦੇ ਨੇ, ਇੱਕ ਦੂਸਰੇ ਦੀ ਜਗ੍ਹਾ ਤੇ ਲਿਖੇ ਜਾਂਦੇ ਨੇ ਤੇ ਇੱਕ ਦੂਸਰੇ ਦੇ ਅਰਥ ਦਾ ਭਾਵ ਇਹਨਾਂ ਅੱਖਰਾਂ ਤੋਂ ਲਿਆ ਜਾਂਦਾ। ਹੁਣ ਚੇਰੀ ਰਾਰਾ ਅੱਖਰ ਹੈ, ਅਰਥ ਲਵੇ ਜਾ ਲਿਆ ਜਾਵੇਗਾ ਲੱਲੇ ਤੋਂ ਤੇ ਫਿਰ ਬਣੇਗਾ ਚੇਲੀ। ਠਾਕੁਰ ਦਾ ਅਰਥ ਹੈ ਜੋ ਸ੍ਰਿਸ਼ਟੀ ਨੂੰ ਉਤਪੱਤ ਕਰਨ ਵਾਲਾ ਹੋਵੇ, ਪ੍ਰਤ ਪਾਲਣਾ ਕਰਨ ਵਾਲਾ ਹੋਵੇ ਤੇ ਅੰਤਕਾਲ ਮਹਾਂਪਰਲੋ ਕਰਕੇ ਲੈ ਕਰ ਦੇਣ ਵਾਲਾ ਹੋਵੇ, ਅਰਥਾਤ ਕਰਤਾ, ਭਰਤਾ ਤੇ ਹਰਤਾ, ਪੈਦਾ ਕਰਨ ਵਾਲਾ, ਸਭਨਾ ਦਾ ਭਰਨ ਪੋਸ਼ਣ ਕਰਨ ਵਾਲਾ ਤੇ ਨਾਸ਼ ਕਰ ਦੇਣ ਵਾਲਾ, ਸੋ ਕਹੀਏ ਠਾਕੁਰ। ਸੋ ਬਚਨ ਕਰਦੇ ਨੇ, ਮੇਰੇ ਠਾਕੁਰ ਜੀ, ਮੇਰੇ ਸਾਹਿਬ ਜੀ, ਮੇਰੇ ਮਾਲਿਕ ਜੀ, ਮੇਰੇ ਕੰਤ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਸ੍ਰਿਸ਼ਟੀ ਦੇ ਕਰਤਾ, ਭਰਤਾ ਤੇ ਹਰਤਾ ਨੇ, ਅਸੀਂ ਆਪਣੇ ਠਾਕੁਰ ਜੀ ਦੀ ਚੇਲੀ ਰੂਪ, ਸੇਵਕਾ ਰੂਪ ਹੋ ਰਹੇ ਹਾਂ। ਇਹ ਜੁਗਤੀ ਹੈ ਢੁਕਾ ਕੇ ਆਪਣੇ ਤੇ ਗੱਲ ਕਹਿਣੀ ਤੇ ਉਪਦੇਸ਼ ਸਭਨਾਂ ਨੂੰ ਦੇਣਾ। ਭਾਵ ਕੀ ਹੈ ਭਾਈ, ਜੇ ਲੋਭ ਲਾਲਚ ਤੇ ਵਿਕਾਰਾਂ ਤੋਂ ਬਚਣਾ ਚਾਹੁੰਦੇ ਹੋ ਤੇ ਆਪਣੇ ਠਾਕੁਰ ਜੀ ਦੀ, ਪਰਮੇਸ਼ਰ ਜੀ ਦੀ ਚੇਲੀ ਦਾਸੀ ਹੋ ਜਾਣਾ ਕਰੋ। ਹਉ, ਜੋ ਹਉਮੈ ਭਾਵ ਹੈ ਨਾ, ਇਸ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੀ ਚਾਕਰੀ ਕਰਨ ਵਾਲੀ ਸੇਵਾਦਾਰਨੀ ਬਣ ਜਾਣਾ ਕਰੋ। ਜਿਵੇਂ ਪਤਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਨਾ, ਇਵੇਂ ਠਾਕੁਰ ਜੀ ਨੂੰ ਪਤੀ ਰੂਪ ਜਾਣ ਕੇ ਤਿਸ ਦੀ ਸੇਵਾ ਕਰਨੀ ਕਰੋ। ਜਿਵੇਂ ਦਾਸੀ ਆਪਣੇ ਮਾਲਕ ਦੀ ਸੇਵਾ ਕਰਦੀ ਹੈ ਨਾ, ਇਵੇਂ ਪਰਮੇਸ਼ਰ ਜੀ ਨੂੰ ਮਾਲਕ ਜਾਣ ਕੇ ਦਾਸੀ ਰੂਪ, ਚੇਲੀ ਰੂਪ ਹੋ ਕਰਕੇ ਸੇਵਾ ਕਰਨੀ ਕਰੋ। ਪਤੀ ਪਰਮੇਸ਼ਰ ਜੀ ਨੇ ਤੇ ਸਾਰੀਆਂ ਜਗਿਆਸੂ ਰੂਪ ਇਸਤਰੀਆਂ ਨੇ ਤਿਸ ਦੀਆਂ। ਠਾਕੁਰ ਏਕ ਸਬਾਈ ਨਾਰ, ਸਾਰੀਆਂ ਜਗਿਆਸੂ ਰੂਪ ਇਸਤਰੀਆਂ ਨੇ ਪਰਮੇਸ਼ਰ ਜੀ ਦੀਆਂ। ਸੋ ਬਚਨ ਕਰਦੇ ਨੇ, ਜਗਿਆਸੂ ਰੂਪ ਇਸਤਰੀ ਹਉ ਦਾ ਹਉਮੈ ਦਾ ਤਿਆਗ ਕਰਕੇ ਆਪਣੇ ਸਾਹਿਬ ਜੀ ਦੀ, ਮਾਲਕ ਦੀ ਚੇਲੀ ਬਣ ਕੇ ਰਹੋ। ਸੋ ਇਸ ਪ੍ਰਕਾਰ ਹਉਮੈ ਦਾ ਤਿਆਗ ਕਰਕੇ ਸਦਾ ਨਿਮਰਤਾ ਭਾਵ ਦੇ ਨਾਲ ਸੇਵਾ ਵਿੱਚ ਲੱਗੇ ਰਹਿਣਾ ਹੈ।
1: ਚਰਨ ਗਹੇ ਜਗ ਜੀਵਨ ਪ੍ਰਭ ਕੇ।
0: ਜੋ ਪ੍ਰਭੂ ਪਰਮੇਸ਼ਰ ਜੀ ਸਾਰੇ ਜਗ ਦਾ ਜੀਵਨ ਰੂਪ ਨੇ, ਤਿਸ ਪਰਮੇਸ਼ਰ ਜੀ ਦੇ ਅਧਿਸ਼ਠਾਨ ਰੂਪੀ ਚਰਨਾਂ ਨੂੰ ਅਸਾਂ ਨੇ ਫੜਨਾ ਕੀਤਾ ਹੈ। ਜਿਹੜੇ ਚਰਨ ਅਤਿਅੰਤ ਉੱਜਲ ਰੂਪ ਨੇ, ਪ੍ਰਕਾਸ਼ਮੈ ਨੇ ਤੇ ਕਿਸੇ ਦੀ ਸੰਗਿਆ ਹੀ ਨਹੀਂ ਦਿੱਤੀ ਜਾ ਸਕਦੀ। ਜੇ ਕਹੀਏ ਕੇਵਲ ਤਾਂ ਕੇਵਲ ਕਮਲ ਵਰਗੇ ਨੇ ਤੇ ਸਾਧ ਸੰਗਤ ਜੀ, ਜਿਹੜਾ ਦ੍ਰਿਸ਼ਟਾਂਤ ਇੱਕ ਅੰਗੀ ਹੁੰਦਾ, ਜਿਹੜਾ ਕਮਲ ਇਹ ਚਿੱਕੜ ਤੋਂ ਨਿਰਲੇਪ ਹੈ, ਇਸ ਪ੍ਰਕਾਰ ਇੱਕ ਅੰਗੀ ਦ੍ਰਿਸ਼ਟਾਂਤ ਕਿ ਕਮਲ ਦੀ ਨਿਆਈ ਮਾਇਆ ਰੂਪ ਚਿੱਕੜ ਤੋਂ ਨਿਰਲੇਪ ਨੇ। ਜੇ ਦੂਸਰਾ ਪੱਖ ਲਈਏ, ਕਮਲ ਜਲ ਦੇ ਆਸਰੇ ਹੈ, ਪਰ ਵਾਹਿਗੁਰੂ ਜੀ ਦੇ ਚਰਨ ਨਿਰਾਸਰੇ ਨੇ, ਕਿਸੇ ਦੇ ਆਸਰੇ ਨਹੀਂ ਬਲਕਿ ਸਭਨਾਂ ਦਾ ਆਸਰਾ ਰੂਪ ਹੈ। ਜੇ ਕਹੀਏ ਸੂਰਜ ਵਰਗੇ, ਸੂਰਜ ਤਪਦਾ, ਪਰਮੇਸ਼ਰ ਜੀ ਦੇ ਜਿਹੜੇ ਚਰਨ ਉਹ ਠੰਡ ਪਾਉਣ ਵਾਲੇ ਨੇ। ਜੇ ਕਹੀਏ ਜੀ ਫਿਰ ਚੰਦ ਵਰਗੇ ਨੇ, ਚੰਦ ਵੱਧਦਾ ਘਟਦਾ, ਜੰਮਦਾ ਮਰਦਾ ਤੇ ਕਲੰਕੀ ਹੈ, ਵਾਹਿਗੁਰੂ ਜੀ ਦੇ ਚਰਨਾਂ ਤੇ ਕੋਈ ਕਲੰਕ ਨਹੀਂ। ਵਾਹਿਗੁਰੂ ਜੀ ਆਪ ਵੀ ਐਸੇ ਨੇ, ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀ ਜੈ। ਸੋ ਮੁਕੰਮਲ ਰੂਪ ਵਿੱਚ ਉਪਮਾ ਨਹੀਂ ਦਿੱਤੀ ਜਾ ਸਕਦੀ ਤੇ ਜਿੱਥੇ ਉਪਮਾ ਆਉਂਦੀ ਹੈ ਦ੍ਰਿਸ਼ਟਾਂਤਾਂ ਦੁਆਰਾ, ਉਹ ਇੱਕ ਅੰਗੀ ਜਾਣਨਾ। ਚਰਨ ਗਹੇ ਜਗ ਜੀਵਨ ਪ੍ਰਭ ਕੇ, ਸਾਰੇ ਜਗਤ ਦੇ ਜੀਵਨ ਸਰੂਪ ਪ੍ਰਭੂ ਪਰਮੇਸ਼ਰ ਜੀ ਦੇ ਅਧਿਸ਼ਠਾਨ ਰੂਪੀ ਚਰਨ ਅਥਵਾ ਨਾਮ ਰੂਪੀ ਚਰਨ ਮਨ ਅਤੇ ਬੁੱਧ ਰੂਪੀ ਹੱਥਾਂ ਦੇ ਨਾਲ ਅਸੀਂ ਪਕੜੇ ਹਨ।
1: ਹਉ ਮੈਂ ਮਾਰ ਨਿਬੇਰੀ।
0: ਜਿਹੜੀ ਹਿਰਦੇ ਦੇ ਅੰਦਰ ਹਉ ਮੈਂ ਸੀ ਨਾ, ਜਿਹੜੀ ਵਿਕਾਰਾਂ ਵੱਲ ਪ੍ਰੇਰ ਕੇ ਮਨ ਨੂੰ ਲੈ ਜਾਂਦੀ ਸੀ ਤੇ ਇਸ ਨੂੰ ਮਾਰ ਕਰਕੇ ਨਿਬੇੜ ਹੀ ਦਿੱਤਾ। ਤੇ ਜਿਹੜੀ ਹਿਰਦੇ ਚੋਂ ਹਉਮੈ ਨਿਬੇੜੀ ਹੈ ਨਾ, ਹਿਰਦੇ ਵਿੱਚ ਇਹ ਭਾਵਨਾ ਰਹਿ ਜਾਵੇ ਮੈਂ ਹਉਮੈ ਮਾਰੀ ਹੈ, ਜਿਹੜੀ ਮੈਂ ਰਹਿਣੀ ਸੀ ਮੈਂ ਮਾਰੀ ਹੈ, ਉਸ ਮੈਂ ਨੂੰ ਵੀ ਮਾਰ ਦਿੱਤਾ ਹੈ। ਜਿੱਥੇ ਹਉਮੈ ਦਾ ਤਿਆਗ ਕੀਤਾ ਹਉਮੈ ਤਿਆਗੀ ਹੈ, ਇਸ ਤਿਆਗ ਦੀ ਭਾਵਨਾ ਦਾ ਵੀ ਤਿਆਗ ਦਾ ਤਿਆਗ ਕੀਤਾ ਹੈ। ਤਾਤਪਰਿਆ ਕੀ ਹੈ, ਉਪਦੇਸ਼ ਦੀ ਲੁਪਤੀ ਕੀ ਹੈ? ਭਾਈ ਜਗਤ ਦੇ ਜੀਵਨ ਸਰੂਪ ਪਰਮੇਸ਼ਰ ਜੀ ਦੇ ਨਾਮ ਬਾਣੀ ਰੂਪੀ ਚਰਨਾਂ ਨੂੰ ਫੜ ਲਵੋ, ਹਉਮੈ ਦਾ ਤਿਆਗ ਕਰਕੇ ਤੇ ਤਿਆਗ ਦਾ ਵੀ ਤਿਆਗ ਕਰੋ,
1: ਰਹਾਓ
0: ਵਿਸ਼ਰਾਮ ਦੇ ਕਰਕੇ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ,
1: ਪੂਰਨ ਪਰਮ ਜੋਤ ਪਰਮੇਸ਼ਰ।
0: ਮਹਾਰਾਜ ਸਾਹਿਬ ਜੀ ਆਪ ਤਾਂ ਖੁਦ ਪਰਮੇਸ਼ਰ ਹੋ, ਆਪ ਤਾਂ ਖੁਦ ਧਰਤੀ ਦੇ ਉੱਪਰ ਸਾਖਿਆਤਕਾਰ ਰੱਬ ਹੋ, ਪਰਮਾਤਮਾ ਹੋ। ਜਿਸ ਪਰਮਾਤਮਾ ਦੀ ਆਪ ਜੀ ਬਾਤ ਕਰਦੇ ਉਹ ਪਰਮਾਤਮਾ ਕਿਹੋ ਜਿਹਾ ਹੈ, ਉਸ ਪਰਮਾਤਮਾ ਦੇ ਨਾਲ ਆਪ ਜੀ ਦਾ ਕਿੰਨਾ ਕੁ ਪਿਆਰ ਹੈ। ਤੇ ਹਜ਼ੂਰ ਫਰਮਾਉਂਦੇ ਨੇ ਜੋ ਵਾਹਿਗੁਰੂ ਜੀ ਨੇ ਨਾ ਪੂਰਨ ਸਾਰੀ ਸ੍ਰਿਸ਼ਟੀ ਦੇ ਅੰਦਰ ਪਰਿਪੂਰਨ ਹੋ ਰਹੇ ਨੇ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਪਹਾੜਾਂ ਦੇ ਅੰਦਰ, ਵਿਰਸ਼ਾਂ ਦੇ ਅੰਦਰ, ਜੀਵਾਂ ਦੇ ਅੰਦਰ, ਨਰਾਂ ਦੇ ਅੰਦਰ, ਨਾਰੀਆਂ ਦੇ ਅੰਦਰ, ਬੱਚਿਆਂ ਦੇ ਅੰਦਰ, ਬਿਰਧਾਂ ਦੇ ਅੰਦਰ, ਕੀੜਿਆਂ ਦੇ ਅੰਦਰ, ਮਕੌੜਿਆਂ ਦੇ ਅੰਦਰ, 84 ਲੱਖ ਜੂਨੀਆਂ ਦੇ ਅਸੰਖਾ ਜੀਵਾਂ ਦੇ ਅੰਦਰ, ਯਕਸ਼ਾਂ ਦੇ ਅੰਦਰ, ਕਿੰਨਰਾਂ ਦੇ ਅੰਦਰ, ਪਿਸਾਚਾਂ ਦੇ ਅੰਦਰ, ਗੰਧਰਵਾਂ ਦੇ ਅੰਦਰ, ਸਾਰਿਆਂ ਪਾਤਾਲਾਂ ਤੇ ਸਾਰਿਆਂ ਆਕਾਸ਼ਾਂ ਦੇ ਅੰਦਰ, ਸਾਰੀਆਂ ਪ੍ਰਿਥਵੀ ਦੇ ਅੰਦਰ, ਸਾਰਿਆਂ ਗ੍ਰਹਿਆਂ ਦੇ ਅੰਦਰ, ਸਾਰਿਆਂ ਤਾਰਿਆਂ ਦੇ ਅੰਦਰ, ਚੰਦ ਤੇ ਸੂਰਜ ਦੇ ਅੰਦਰ ਵੀ ਪਰਮੇਸ਼ਰ ਜੀ ਆਪ ਪਰਿਪੂਰਨ ਹੋ ਰਹੇ ਨੇ। ਪਰਮ ਜੋਤ ਜੋ ਸਭਨਾਂ ਤੋਂ ਸ੍ਰੇਸ਼ਟ ਜੋਤ ਨੇ, ਸਭਨਾਂ ਤੋਂ ਸ੍ਰੇਸ਼ਟ ਨੇ। ਜਿਵੇਂ ਧਰਤੀ ਤੇ ਉੱਤਮ ਕਹੇ ਜਾਂਦੇ ਨੇ ਰਾਜੇ, ਰਾਜਿਆਂ ਤੋਂ ਉੱਤਮ ਦੇਵਤੇ, ਦੇਵਤਿਆਂ ਤੋਂ ਉੱਤਮ ਇੰਦਰ, ਤੇ ਇੰਦਰ ਦੇਵਤੇ ਤੋਂ ਉੱਤਮ ਕਹੇ ਜਾਂਦੇ ਨੇ ਤ੍ਰਿਦੇਵ, ਜਿਹੜੇ ਪਰਮ ਵੱਡੇ ਤਿੰਨ ਦੇਵਤੇ ਤ੍ਰਿਦੇਵ ਕਹੇ ਜਾਂਦੇ ਨੇ ਨਾ, ਪਰਮੇਸ਼ਰ ਜੀ ਉਹਨਾਂ ਤੋਂ ਵੀ ਪਰਮ ਸ੍ਰੇਸ਼ਟ ਨੇ। ਵਾਹਿਗੁਰੂ ਜੀ ਦੇ ਬਰਾਬਰ ਕੋਈ ਪੁੱਜਦਾ ਹੀ ਨਹੀਂ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੈ, ਐਸੇ ਪਰਮੇਸ਼ਰ ਜੀ ਪਰਮ ਸਭਨਾਂ ਤੋਂ ਸ੍ਰੇਸ਼ਟ ਜੋਤ ਜੋਤੀ ਸਰੂਪ ਨੇ। ਸਾਰਿਆਂ ਜੀਵਾਂ ਦੇ ਹਿਰਦੇ ਦੇ ਅੰਦਰ ਸਭ ਮਹਿ ਜੋਤ, ਜੋਤ ਹੈ ਸੋਏ, ਜੋਤੀ ਰੂਪ ਹੋ ਕਰਕੇ, ਪਰਤਕ ਜੋਤ ਹੋ ਕਰਕੇ, ਕਹਿ ਲਈਏ ਸਾਖੀ ਚੇਤਨ ਹੋ ਕਰਕੇ ਵਸ ਰਹੇ ਨੇ। ਪਰਮੇਸ਼ਰ ਜੋ ਪਰਮ ਈਸ਼ਵਰ ਨੇ, ਈਸ਼ਰਾਂ ਦੇ ਈਸ਼ਰ, ਦੇਵੀਆਂ ਦੇ ਅਤੇ ਦੇਵਤਿਆਂ ਦੇ ਵੀ ਦੇਵਤੇ ਨੇ। ਇਸ ਪ੍ਰਕਾਰ ਦੇਵਾਨ ਦੇਵ ਉਪਮਾ ਮਹਾਨ, ਜਿਸ ਪਰਮੇਸ਼ਰ ਜੀ ਦੀ ਅਤਿਅੰਤ ਉਪਮਾ ਮਹਾਨ ਹੈ ਕਹਿਣ ਵਿੱਚ ਨਹੀਂ ਆਉਂਦੀ, ਐਸੇ ਪਰਮੇਸ਼ਰ ਜੀ ਪਰਮ ਈਸ਼ਵਰ ਰੂਪ ਹਨ।
1: ਪ੍ਰੀਤਮ ਪ੍ਰਾਨ ਹਮਾਰੇ,
0: ਜੋ ਪਰਮੇਸ਼ਰ ਜੀ ਪਰਮ ਪ੍ਰੇਮ ਦੇ ਆਸਪਦ ਨੇ, ਜੋ ਪ੍ਰੀਤਮ ਰੂਪ ਨੇ, ਪ੍ਰਿਯਤਮ ਪਿਆਰੇ ਤੋਂ ਪਿਆਰੇ, ਅਤਿਅੰਤ ਪਿਆਰੇ ਨੇ, ਪ੍ਰਾਨ ਹਮਾਰੇ। ਭਾਈ ਵਾਹਿਗੁਰੂ ਜੀ ਸਾਡੇ ਤਾਂ ਪ੍ਰਾਣ ਰੂਪ ਨੇ, ਸਾਡੇ ਤਾਂ ਸਾਹ ਰੂਪ ਨੇ, ਸਾਡੇ ਤੇ ਸਾਹਾਂ ਦਾ ਆਸਰਾ ਰੂਪ ਨੇ। ਅਸੀਂ ਤੇ ਇੱਕ ਇੱਕ ਸਵਾਸ ਇਸ ਦੇ ਨਾਮ ਨੂੰ ਸਿਮਰਦੇ ਹਾਂ ਤੇ ਇਸ ਨੂੰ ਜਪ ਕਰਕੇ ਸਵਾਸ ਸਵਾਸ ਨੂੰ ਸਫਲਿਆ ਕਰਦੇ ਹਾਂ, ਜੋ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਨੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਸੀ ਨਾ, ਜਿਸ ਵੇਲੇ ਸਰੀਰ ਕਰਕੇ ਛੋਟੀ ਆਰਬਲ ਹੈ ਘਰ ਦੇ ਵਿੱਚ ਆਪ ਜੀ ਬਿਰਾਜੇ ਰਿਹਾ ਕਰਨ, ਨਾ ਕੁਝ ਖਾਂਦੇ ਨੇ, ਨਾ ਪੀਂਦੇ ਨੇ, ਛਕਦੇ ਛਕਾਉਂਦੇ ਵੀ ਨਹੀਂ, ਬਚਨ ਵੀ ਕੋਈ ਨਹੀਂ ਕਰਦੇ, ਤੇ ਇਸ ਵੇਲੇ ਆਪ ਜੀਆਂ ਦੇ ਸਨਮਾਨਯੋਗ ਮਾਤਾ ਪਰਮ ਪੂਜਨੀਕ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਨੇ ਜਾਣਿਆ ਕਿ ਇਸ ਪੁੱਤਰ ਸ੍ਰੀ ਨਾਨਕ ਜੀਆਂ ਦੇ ਪਾਵਨ ਤਨ ਦੇ ਉੱਪਰ ਕੋਈ ਰੋਗ ਨਾ ਆ ਗਿਆ ਹੋਵੇ। ਵੈਦ ਨੂੰ ਬੁਲਾਇਆ, ਵੈਦ ਨੇ ਆ ਕੇ ਨਾੜੀ ਪ੍ਰੀਖਣ ਕੀਤਾ, ਨਾੜੀ ਫੜੀ ਹੈ, ਨਬਜ ਟੋਈ ਹੈ, ਫੜ ਕੇ ਦੇਖਿਆ ਵਿੱਤ ਵਾਤ ਪਿੱਤ ਕਫ ਤੇ ਨਹੀਂ ਕੋਈ ਦੋਸ਼ ਵਧਿਆ, ਜਾਂ ਕੋਈ ਰੁਦਰ ਵਿਗਾੜ ਤੇ ਨਹੀਂ ਹੋ ਗਿਆ। ਸਤਿਗੁਰੂ ਜੀ ਨੇ ਬਚਨ ਉਚਾਰੇ ਨੇ ਨਾ, ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ ਕਰ ਕਕਲੇ ਜੇ ਮਾਹ। ਹੇ ਵੈਦ, ਜਿਹੜਾ ਰੋਗ ਸਾਡੇ ਤਨ ਚੋਂ ਵਾਤ ਪਿੱਤ ਕਫ ਤੇ ਰੁਦਰ ਵਿਗਾੜਦਾ ਤੂੰ ਲੱਭਦਾ, ਉਹ ਰੋਗ ਤੇ ਹੈ ਹੀ ਨਹੀਂ, ਸਾਡੇ ਹਿਰਦੇ ਵਿੱਚ ਸੱਲ ਹੈ, ਸਾਡੇ ਹਿਰਦੇ ਵਿੱਚ ਵਿਯੋਗ ਹੈ, ਕਿਹੜਾ ਹੈ? ਪਰਮੇਸ਼ਰ ਜੀ ਦੇ ਪਿਆਰ ਦਾ। ਕਿੰਨਾ ਕੁ ਪਿਆਰ ਹੈ, ਆਖਾ ਜੀਵਾ ਵਿਸਰੈ ਮਰ ਜਾਓ। ਜੇ ਵਾਹਿਗੁਰੂ ਜੀ ਦੇ ਨਾਮ ਨੂੰ ਆਖਦੇ ਹਾਂ, ਕਹਿੰਦੇ ਹਾਂ, ਜਪਦੇ ਹਾਂ ਤੇ ਜਿਉਂਦੇ ਹਾਂ, ਜੇ ਵਿਸਰ ਜਾਵੇ ਨਾ ਸਵਾਸ ਮਾਤਰ ਵੀ, ਤੇ ਐਵੇਂ ਪ੍ਰਤੀਤ ਹੁੰਦਾ ਜਿਵੇਂ ਜਾਨ ਹੀ ਨਿਕਲ ਗਈ ਹੋਵੇ, ਜਿਵੇਂ ਸਾਹ ਹੀ ਨਿਕਲ ਗਏ ਹੋਣ, ਜਿਵੇਂ ਪ੍ਰਾਣ ਹੀ ਨਿਕਲ ਗਏ ਹੋਣ, ਜਿਵੇਂ ਮੌਤ ਹੀ ਆ ਗਈ ਹੋਵੇ, ਇੰਨਾ ਦੁੱਖ ਲੱਗਦਾ ਜੇ ਸਵਾਸ ਮਾਤਰ ਵੀ ਵਿਸਰ ਜਾਵੇ। ਤੇ ਆਪ ਜੀ ਬਚਨ ਕਰਦੇ ਨੇ, ਉੱਥੇ ਵੀ ਬਚਨ ਕੀਤੇ, ਜੇਕਰ ਕਹਿੰਦੇ ਹਾਂ ਤੇ ਜਿਉਂਦੇ ਹਾਂ, ਵਾਹਿਗੁਰੂ ਜੀ ਦੇ ਨਾਮ ਦਾ ਵਿਛੋੜਾ ਹੀ ਮੌਤ ਰੂਪ ਹੈ, ਤੋ ਇਸਤੇ ਵੀ ਬਚਨ ਕਰਦੇ ਨੇ। ਪ੍ਰੀਤਮ ਜੋ ਪਰਮ ਪ੍ਰੇਮ ਦੇ ਅਸਪਦ ਵਾਹਿਗੁਰੂ ਜੀ ਨੇ,

0: ਫਿਰ ਮੋਹਨ ਮਨ ਨੂੰ ਮੋਹ ਲੈਣ ਵਾਲੇ ਅਤਿਅੰਤ ਸੁੰਦਰ ਸਰੂਪ ਵਾਲੇ ਨੇ। ਐਸੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਜੀਆਂ ਦੇ ਪਾਵਨ ਸੋਹਣੇ ਸਰੂਪ ਨੇ ਸਾਡਾ ਮਨ ਮੋਹ ਲਿਆ ਹੈ। ਸੋ ਇਸੇ ਪ੍ਰਕਾਰ ਮੋਹ ਹਨ ਜੋ ਆਪਣੇ ਪਿਆਰਿਆਂ ਦੇ ਭਗਤਾਂ ਦੇ ਹਿਰਦਿਆਂ ਦੇ ਵਿੱਚੋਂ ਮੋਹ ਦਾ ਹਨਨ ਕਰਨ ਵਾਲੇ, ਮੋਹ ਸਾਰੇ ਵਿਕਾਰਾਂ ਦਾ ਰਾਜਾ ਤੇ ਆਪ ਜੀ ਮੋਹ ਨੂੰ ਹੀ ਮਾਰ ਦੇਣ ਵਾਲੇ ਨੇ। ਮੋਹੇ ਲਿਆ ਮਨ ਮੇਰਾ, ਮੋਹ ਦੇ ਹਨਨ ਕਰ ਦੇਣ ਵਾਲੇ, ਨਾਸ਼ ਕਰ ਦੇਣ ਵਾਲੇ ਪ੍ਰੀਤਮ ਜੀ ਨੇ ਪਿਆਰ ਕਰਕੇ ਸਾਡੇ ਮਨ ਨੂੰ ਮੋਹ ਲਿਆ ਹੈ ਜੀਓ।
1: ਸਮਝ ਹਸ ਸ਼ਬਦ ਵਿਚਾਰੇ।
0: ਮਹਾਰਾਜ, ਐਸੇ ਪਾਵਨ ਸਰੂਪ ਦੀ ਸਮਝ ਕਿਵੇਂ ਆਉਂਦੀ ਹੈ? ਸਾਨੂੰ ਤੇ ਐਸੇ ਵਾਹਿਗੁਰੂ ਜੀਆਂ ਦਾ ਪਾਵਨ ਸਰੂਪ ਗਿਆਤ ਹੀ ਨਹੀਂ ਹੈ। ਤੇ ਬਚਨ ਕਰਨਾ ਕਰਦੇ ਨੇ ਭਾਈ, ਸਮਝਸ, ਸਮਝ ਆਉਂਦੀ ਹੈ ਸ਼ਬਦ ਵਿਚਾਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸ਼ਬਦ ਦੀ ਵਿਚਾਰ ਕਰੀਏ, ਪਾਵਨ ਉਪਦੇਸ਼ ਦੀ ਵਿਚਾਰ ਕਰੀਏ। ਸਾਧ ਸੰਗਤ ਜੀ, ਅੰਮ੍ਰਿਤਮਈ ਗੁਰਬਾਣੀ ਦੇ ਸਾਰੇ ਸ਼ਬਦ ਸਤਿਗੁਰੂ ਜੀ ਦੇ ਉਪਦੇਸ਼ ਰੂਪ ਨੇ। ਸੋ ਗੁਰ ਸ਼ਬਦਾਂ ਦੀ, ਗੁਰ ਉਪਦੇਸ਼ ਦੀ ਵਿਚਾਰ ਕਰਨੇ ਦੇ ਨਾਲ ਵਾਹਿਗੁਰੂ ਜੀਆਂ ਦੇ ਪਾਵਨ ਸਰੂਪ ਦੀ ਸਮਝ ਆਉਂਦੀ ਹੈ। ਵਾਹਿਗੁਰੂ ਜੀ ਪਰਮ ਜੋਤ ਨੇ, ਵਾਹਿਗੁਰੂ ਜੀ ਪਰਮ ਈਸ਼ਵਰ ਨੇ, ਵਾਹਿਗੁਰੂ ਜੀ ਪਰਮ ਪ੍ਰੇਮ ਦੇ ਆਸਪਦ ਨੇ, ਵਾਹਿਗੁਰੂ ਜੀ ਮੋਹ ਦਾ ਹਨਨ ਕਰਨ ਵਾਲੇ ਤੇ ਮਨ ਨੂੰ ਮੋਹ ਲੈਣ ਵਾਲੇ ਨੇ। ਇਹ ਗੁਣ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਹੀ ਪਤਾ ਲੱਗ ਰਹੇ ਨੇ ਨਾ, ਗੁਰ ਸ਼ਬਦ ਦੁਆਰਾ ਹੀ ਪਤਾ ਲੱਗ ਰਹੇ ਨੇ ਨਾ। ਹਜ਼ੂਰ ਫਰਮਾਉਂਦੇ ਨੇ ਭਾਈ, ਸਤਿਗੁਰਾਂ ਦੇ ਪਾਵਨ ਗੁਰ ਉਪਦੇਸ਼ ਦੁਆਰਾ ਗੁਰ ਸ਼ਬਦ ਦੀ ਵਿਚਾਰ ਕਰੀਏ ਤਾਂ ਵਾਹਿਗੁਰੂ ਜੀ ਦੇ ਸਰੂਪ ਦੀ ਸਮਝ ਆਉਂਦੀ ਹੈ।
1: ਮਨ ਮੁਖ ਹੀ ਨਾ ਹੋਛੀ ਮਤ ਝੂਠੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਜਗਤ ਦੇ ਸਾਰੇ ਜੀਵਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਹਜ਼ੂਰ ਫਰਮਾਉਂਦੇ ਨੇ ਸਾਰੇ ਜੀਵ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਨਹੀਂ ਰਹਿੰਦੇ ਨਾ। ਸਾਰੇ ਜਿਹੜੇ ਜੀਵ ਨੇ ਗੁਰਮੁਖ ਹੋ ਕੇ ਨਹੀਂ ਰਹਿੰਦੇ ਨਾ, ਗੁਰਮੁਖਤਾਈ ਨੂੰ ਧਾਰਨ ਨਹੀਂ ਕਰਦੇ, ਸਤਿਗੁਰੂ ਜੀ ਨੂੰ ਮੁਖੀ ਬਣਾ ਕਰਕੇ ਪਿੱਛੇ ਪਿੱਛੇ ਕਦਮਾਂ ਤੇ ਨਹੀਂ ਚੱਲਦੇ, ਬਲਕਿ ਮਨ ਮੁਖ ਹੋ ਰਹੇ ਨੇ। ਮੁਖੀ ਮਨ ਨੂੰ ਬਣਾਇਆ, ਜਿੱਧਰ ਜਿੱਧਰ ਨੂੰ ਮਨ ਪ੍ਰੇਰਦਾ ਉੱਧਰ ਨੂੰ ਤੁਰੇ ਫਿਰਦੇ ਨੇ। ਠੇਕਿਆਂ ਤੇ, ਸਿਨੇਮਿਆਂ ਤੇ, ਵੇਸਵਾ ਦੁਆਰਿਆਂ ਤੇ ਦੂਸਰਿਆਂ ਦਾ ਧਨ ਚੁਰਾ ਲੈਣ ਵਾਸਤੇ, ਖੋਹ ਲੈਣ ਵਾਸਤੇ, ਚੋਰੀਆਂ ਚਕਾਰੀਆਂ ਵਾਸਤੇ, ਡਾਕਿਆਂ ਵਾਸਤੇ, ਧਾੜਿਆਂ ਵਾਸਤੇ, ਕਤਲ ਕਰਨ ਵਾਸਤੇ ਤੇ ਵਿਕਾਰਾਂ ਦੇ ਪਿੱਛੇ ਤੁਰੇ ਫਿਰਦੇ ਨੇ। ਇਸ ਪ੍ਰਕਾਰ ਦੇ ਜਿਹੜੇ ਜੀਵ ਨੇ ਮਨਮੁਖ ਹੋ ਰਹੇ ਨੇ। ਹੀਨ ਹੋਸ਼ੀ ਮਤ, ਜਿਹੜੇ ਨੇ ਇਹ ਜੀਵ ਮਤਹੀਨ, ਅਨਵੈ ਕਰਕੇ ਅਰਥ, ਮਤ ਤੋਂ ਹੀਣੇ ਨੇ, ਆਤਮ ਵਿਸ਼ੈਣੀ ਬੁੱਧ ਵਾਲੇ ਤੇ ਹੈ ਹੀ ਨਹੀਂ, ਤੇ ਜਿੰਨੀ ਕੁ ਮਤ ਹੈ ਬੜੀ ਹੋਸ਼ੀ, ਬੜੀ ਤੁਸ਼ ਹੈ, ਬੜੀ ਥੋੜੀ ਜਿਹੀ ਹੈ। ਹੌਲੀ ਜੀ ਮਤ ਵਾਲੇ ਨੇ, ਛੋਟੀ ਜੀ ਮਤ ਵਾਲੇ, ਥੋੜੀ ਜੀ ਮਤ ਵਾਲੇ ਨੇ। ਤੋ ਜਿਹੜੀ ਥੋੜੀ ਜੀ ਹੋਸ਼ੀ ਜੀ ਮਤ ਹੈ ਨਾ,

ਨੇ ਮਨ ਤਨ ਪੀਰ ਸਰੀਰੇ, ਝੂਠੀ ਪ੍ਰੀਤੀ ਜਗਤ ਦੇ ਨਾਲ ਕਰਨੇ ਕਰਕੇ ਮਾਨੇ ਨੰਨੇ ਨੂੰ ਸਿਹਾਰੀ ਹੈ ਮਨ ਦੇ ਅੰਦਰ, ਤਾਨੇ ਨੰਨੇ ਨੂੰ ਸਿਹਾਰੀ ਹੈ ਤਨ ਦੇ ਅੰਦਰ, ਜੋ ਤਨ ਦੇ ਅੰਦਰ ਮਨ ਹੈ ਤੇ ਮਨ ਦੇ ਅੰਦਰ ਪੀੜ ਵੱਡੀ ਭਾਰੀ ਲੱਗੀ ਹੋਈ ਹੈ, ਜਿਸ ਪੀੜ ਦੇ ਕਰਕੇ ਜਿਹੜਾ ਸਰੀਰ ਹੈ ਉਹ ਦੁਖੀ ਹੋਇਆ ਰਹਿੰਦਾ ਹੈ। ਇਸੇ ਪ੍ਰਕਾਰ ਤਨ, ਤਨ ਦੇ ਅੰਦਰ ਪੀੜਾ ਲੱਗ ਰਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਸਰੀਰ ਸੂਖਮ ਸਰੀਰ ਵੀ ਵਿਕਾਰਾਂ ਦਾ ਪੀੜਿਆ ਹੋਇਆ ਹੈ, ਤੇ ਮਨ ਦੇ ਅੰਦਰ ਵੀ ਵੱਡੀ ਭਾਰੀ ਅਗਿਆਨ ਤੇ ਅਵਿਦਿਆ ਦੀ ਪੀੜਾ ਲੱਗ ਰਹੀ ਹੈ ਜੀਵਾਂ ਨੂੰ। ਪੂਰੇ ਸਤਿਗੁਰੂ ਜੀ ਦੇ ਵੱਲੋਂ ਮਨਮੁਖ ਹੋਣੇ ਕਰਕੇ

0: ਜੀਵਾਂ ਦੀ ਬੁੱਧੀ ਨੂੰ ਵਾਹਿਗੁਰੂ ਜੀ ਦਾ ਪ੍ਰੇਮ ਕਿਵੇਂ ਲੱਗ ਜਾਵੇ, ਇਹ ਮਨਮੁਖਤਾਈ ਛੁੱਟ ਜਾਵੇ, ਗੁਰਮੁਖਤਾਈ ਪ੍ਰਾਪਤ ਹੋ ਜਾਵੇ, ਬੇਮੁਖ ਨਾ ਹੋਈਏ, ਸਨਮੁਖ ਹੋ ਜਾਈਏ, ਸਾਨੂੰ ਇਹ ਪਿਆਰ ਕਿਵੇਂ ਲੱਗੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਪਕੀ ਰਾਮ ਰੰਗੀਲੈ ਰਾਤੀ। ਜਦੋਂ ਤੋਂ ਸਾਡੀ ਬੁੱਧੀ ਰਾਮ ਜੋ ਸਰਬ ਵਿਆਪੀ ਰਮ ਰਹਿਆ ਹੈ ਕਣ ਕਣ ਦੇ ਅੰਦਰ, ਰੰਗੀਲੈ ਰੰਗ ਨਾਮ ਆਨੰਦ, ਈਲੈ ਨਾਮ ਕਰਦਾ, ਰੰਗ ਈਲੈ ਰੰਗੀਲੈ, ਜੋ ਪਰਮੇਸ਼ਰ ਜੀ ਆਨੰਦ ਦਾ ਘਰ ਆਨੰਦ ਸਰੂਪ ਨੇ, ਜਦੋਂ ਦੀ ਇਸ ਦੇ ਪਿਆਰ ਦੇ ਵਿੱਚ ਸਾਡੀ ਬੁੱਧੀ ਰਾਤੀ ਰੱਤੀ ਹੋਈ ਏ, ਮਿਲੀ ਹੋਈ ਰੰਗੀ ਹੋਈ ਹੈ ਪਿਆਰੇ ਰਾਮ ਜੀ ਦੇ ਨਾਮ ਦੇ ਵਿੱਚ।
1: ਰਾਮ ਜਪਤ ਮਨ ਧੀਰੇ,
0: ਜੋ ਸਰਬ ਵਿਆਪੀ ਰਾਮ ਰਮ ਰਹਿਆ ਪਰਮੇਸ਼ਰ ਹੈ ਨਾ, ਤਿਸ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਮਨ ਧੀਰੇ, ਸਾਡਾ ਜਿਹੜਾ ਮਨ ਹੈ ਨਾ ਹੇ ਜਗਿਆਸੂ ਜਨੋ, ਇਹ ਧੀਰਜ ਦੇ ਸਹਿਤ ਹੋਇਆ ਹੈ, ਮਨ ਨੂੰ ਧੀਰਜ ਆ ਗਿਆ, ਹੁਣ ਮਨ ਕਾਲਾ ਨਹੀਂ ਪੈਂਦਾ, ਮਨ ਦੌੜਦਾ ਨਹੀਂ ਵਿਕਾਰਾਂ ਦੇ ਵੱਲ।
1: ਹਉ ਮੈਂ ਛੋੜ ਭਈ ਬੈਰਾਗਨ,
0: ਸਾਡੀ ਬੁੱਧੀ ਅਥਵਾ ਸਾਡੇ ਮਨ ਦੀ ਜਿਹੜੀ ਸੁਰਤ ਹੈ ਨਾ, ਹੁਣ ਹਉ ਮੈਂ ਨੂੰ ਛੱਡ ਕੇ ਸੰਸਾਰ ਵੱਲੋਂ ਵੈਰਾਗ ਨੂੰ ਧਾਰਨ ਕਰਨੇ ਵਾਲੀ ਵੈਰਾਗਵਾਨ ਹੋਈ ਹੈ।
1: ਤਬ ਸਾਚੀ ਸੁਰਤ ਸਮਾਨੀ,
0: ਜਦੋਂ ਬੁੱਧੀ ਅਥਵਾ ਸੁਰਤ ਇਸ ਪ੍ਰਕਾਰ ਵੈਰਾਗ ਵਾਲੀ ਹੋ ਗਈ, ਤਬ ਤਦੋਂ ਤੋਂ ਸਾਚੀ ਸੱਚੀ ਪ੍ਰੀਤੀ ਦੇ ਅੰਦਰ, ਸੱਚੇ ਪਿਆਰ ਦੇ ਅੰਦਰ ਸਾਡੀ ਸੁਰਤ ਸਮਾ ਗਈ ਹੈ। ਮਨ ਦੀ ਸੁਰਤ ਹੁਣ ਕੇਵਲ ਤਾਂ ਕੇਵਲ ਪਿਆਰ ਭਾਵਨਾ ਦੇ ਵਿੱਚ ਸਮਾਈ ਹੋਈ ਹੈ।
1: ਅਕੁਲ ਨਿਰੰਜਨ ਸਿਉ ਮਨ ਮਾਨਿਆ,
0: ਜੋ ਪਰਮੇਸ਼ਰ ਕੁਲਾਂ ਤੋਂ ਰਹਿਤ ਹੈ ਉਸ ਨੂੰ ਜਾਦਵ ਵੰਸ਼ੀ

0: ਧਾਰਾ ਆਸਰਾ ਰੂਪ ਆਪ ਜੀ ਪਰਮ ਪ੍ਰੇਮ ਦੇ ਆਸਪਦ ਰੂਪ ਹੋ ਜੀਓ।
1: ਹਰ ਕੈ ਨਾਮ ਰਤੀ ਸੋਹਾਗਨ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਇਹ ਆਨੰਦ ਕਦੇ ਸਾਨੂੰ ਵੀ ਪ੍ਰਾਪਤ ਹੋ ਸਕਦਾ ਹੈ? ਇਹ ਰੰਗ ਕਦੇ ਸਾਡੇ ਮਨ ਨੂੰ ਵੀ ਲੱਗ ਸਕਦਾ ਹੈ? ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹਰ ਕੈ ਨਾਮ ਰਤੀ, ਜਿਨ੍ਹਾਂ ਦੀ ਬੁੱਧੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਅੰਦਰ ਰੰਗੀ ਗਈ ਹੈ, ਉਹ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਸੁਹਾਗਨ ਆਨੰਦ ਵਾਲੀ ਹੋਈ ਹੈ। ਸੁਹਾਗ ਨਾਮ ਆਨੰਦ ਦਾ ਹੈ, ਜਿਨ੍ਹਾਂ ਦੀ ਬੁੱਧੀ ਹੀ ਨਾਮ ਦਾ ਜਪ ਕਰਨ ਦੇ ਵਿੱਚ ਲੱਗੀ ਹੋਈ ਹੈ, ਰੰਗੀ ਹੋਈ ਹੈ, ਉਹ ਜਗਿਆਸੂ ਰੂਪ ਇਸਤਰੀਆਂ ਆਨੰਦ ਦੇ ਸਹਿਤ ਹੋ ਕਰਕੇ ਪਤੀ ਪਰਮੇਸ਼ਰ ਜੀ ਨੂੰ ਪਾ ਕਰਕੇ ਸੁਹਾਗ ਵਾਲੀਆਂ ਹੋਈਆਂ ਹਨ।
1: ਨਾਨਕ ਰਾਮ ਪਤਾਰਾ।
0: ਸਤਿਗੁਰੂ ਦੇਵ ਪਿਤਾ ਸਾਹਿਬ ਜੀ ਬਚਨ ਕਰਦੇ ਨੇ, ਭਾਈ ਰਾਮ ਜੋ ਸਰਬ ਵਿਆਪੀ ਪਰਮੇਸ਼ਰ ਹੈ ਨਾ, ਤਿਨ੍ਹਾਂ ਦਾ ਪਤਾਰਾ ਪਤੀ ਰੂਪ ਹੋਇਆ ਹੈ, ਤਿਨ੍ਹਾਂ ਨੂੰ ਕੰਤ ਰੂਪ ਵਿੱਚ ਮਿਲਿਆ ਹੈ, ਮਾਲਕ ਰੂਪ ਦੇ ਵਿੱਚ ਮਿਲਿਆ ਹੈ। ਸੱਚ ਸਭਨਾ ਕਾ ਖਸਮ ਹੈ, ਜੋ ਸੱਚ ਸਰੂਪ ਪਰਮੇਸ਼ਰ ਜੀ ਸਭਨਾ ਦੇ ਖਸਮ ਮਾਲਕ ਰੂਪ ਨੇ ਨਾ, ਜਗਿਆਸੂ ਰੂਪ ਇਸਤਰੀਆਂ ਨੂੰ ਕੰਤ ਹੋ ਕਰਕੇ ਮਿਲੇ ਨੇ, ਸੁਹਾਗ ਆਨੰਦ ਰੂਪ ਹੋ ਕੇ ਮਿਲੇ ਨੇ, ਜਿਨ੍ਹਾਂ ਦੀ ਸੁਰਤ ਜਿਨ੍ਹਾਂ ਦੀ ਬੁੱਧੀ ਕੇਵਲ ਤਾਂ ਕੇਵਲ ਨਾਮ ਦੇ ਵਿੱਚ ਲੱਗ ਰਹੀ ਹੈ, ਹੋਰ ਲੋਭ ਲਾਲਚਾਂ ਦਾ ਜਿਸ ਦੀ ਬੁੱਧੀ ਨੇ ਤਿਆਗ ਕੀਤਾ ਹੋਇਆ ਹੈ ਜੀ। ਸੋ ਸਾਧ ਸੰਗਤ ਜੀ, ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਵੀ ਦੇ ਕਿਨਾਰੇ ਤੇ ਕਰਤਾਰਪੁਰ ਸਾਹਿਬ ਨਗਰ ਵਸਾ ਕੇ ਨਾ ਚੋਜ ਕਰਦਿਆਂ ਹੋਇਆਂ ਖੇਤੀਆਂ ਕਰਦਿਆਂ ਜੀਵਾਂ ਦੀ ਪ੍ਰਤ ਪਾਲਣਾ ਤੇ ਉਪਦੇਸ਼ ਦੇ ਕਰਕੇ ਤਿੱਥੇ ਤਾਰਨਾ ਕਰਦੇ ਨੇ। ਸੋ ਇਸ ਪ੍ਰਕਾਰ ਇਹ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ ਬਾਣੀ ਪ੍ਰਗਟ ਕੀਤੀ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਰਜੋਈਆਂ ਕਰੀਏ ਮਹਾਰਾਜ, ਜੈਸੀ ਪ੍ਰੀਤੀ ਜੈਸਾ ਪਿਆਰ ਆਪ ਜੀ ਕਿਰਪਾਲਤਾ ਕਰਕੇ ਉਪਦੇਸ਼ ਦੇ ਵਿੱਚ ਦਰਸਾ ਰਹੇ ਹੋ, ਐਸੀ ਪ੍ਰੀਤੀ ਐਸਾ ਪਿਆਰ ਸਾਡਿਆਂ ਮਨਾਂ ਨੂੰ ਸਾਡੀ ਬੁੱਧੀ ਨੂੰ ਵੀ ਵਾਹਿਗੁਰੂ ਜੀ ਦੀ ਬੰਦਗੀ ਦਾ ਲਗਾ ਦੇਣਾ ਕਰੋ ਜੀ। ਆਪ ਜੀਆਂ ਦੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਜੋ ਆਪ ਜੀਆਂ ਨੇ ਕਥਨ ਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ

0: नानक हर गुण गाए बंधन पर
1: नाम

ਕੁਸ਼ਕੀ ਦੇ ਮੇਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ

ਈਹਾਂ ਹਰੀ ਊਹਾਂ ਹਰੀ ਜਿਵੇਂ ਹਰੀ ਜਮਾਂ ਹਰੀ ਅਲੇਖ ਹਰੀ ਅਭੇਖ ਹਰੀ ਅਦੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ਅਜੰਤਰ ਹਰੀ ਅਮੰਤਰ ਹਰੀ ਸੁਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿਤ੍ਰ ਹਰੀ ਅਮਾਤ ਹਰੀ ਅਰੋਗ ਹਰੀ ਅਸੋਕ ਹਰੀ ਅਭਰਮ ਹਰੀ ਅਕਰਮ ਹਰੀ ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਪੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁਹੀ ਥਲਸਤੁਹੀ ਨਦਿਸਤੁਹੀ ਨਦਸਤੁਹੀ ਬ੍ਰਿਛਸਤੁਹੀ ਪਤਸਤੁਹੀ ਛਿਤਸਤੁਹੀ ਊਰਧਸਤੁਹੀ ਭਜਸਤੁਅੰ ਭਜਸਤੁਅੰ ਰਟਸਤੁਅੰ ਥਟਸਤੁਅੰ ਜਿਮੀ ਤੁਹੀ ਜਮਾ ਤੁਹੀ ਮੱਕੀ ਤੁਹੀ ਮੱਕਾ ਤੁਹੀ ਅਪੂ ਤੁਹੀ ਅਪਹਿ ਤੁਹੀ ਅਛੂ ਤੁਹੀ ਅਛੈ ਤੁਹੀ ਜਤਸਤੁਹੀ ਬ੍ਰਤਸਤੁਹੀ ਗਤਸਤੁਹੀ ਮਤਸਤੁਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤਾਂ ਪ੍ਰਸਾਦ ਕਵਿਤ ਖੂਕ ਮਲਹਾਰੀ ਗਜ ਗਦ ਹਾਂ ਵਿਭੂਤ ਧਾਰੀ ਗਿਦੁਆ ਮਸਾਨ ਬਾਸ ਕਰਿਓ ਹੀ ਕਰਤ ਹਾ ਘੁਘੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰ ਵਰਸਦੀ ਮੋਨ

ਵੇਦ ਵੇਦ ਔਕਤੇਬ ਨੇਤ ਨੇਤ ਕਹਿ ਕਹਤਾ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹਾ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ।

ਇੰਦਰ ਸੋ ਨ ਰਾਜਾ ਭਵ ਭੂਮ ਕੋ ਪਰਤ ਹੈ। ਸ਼ਿਵ ਸੇ ਤਪਸੀ ਆਦਿ ਬ੍ਰਹਮ ਸੇ ਨ ਵੇਦ ਚਾਰਿਤ ਅਨਤ ਕੁਮਾਰ ਸੀ ਅਨ ਤਪਸਿਆ ਨ ਅਨਤ ਹੈ। ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਯਾਰ ਬਿਸ਼ਨ ਕੇਤੇ ਵੇਦ ਯਾ ਪੁਰਾਣ ਕੇਤੇ ਸਿਮਰਤ ਸਮੂਹਨ ਕੈ ਹੋਏ ਹੋਏ ਬਿਤਏ ਹੈ। ਮੋਨ ਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ।

ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸਲੋ ਚਲਤ ਹਾਂ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਤਲਤ ਹੈ ਮਾਨ ਸੇ ਮਹੀ ਪਿਓ ਦਲੀਪ ਕੈਸੇ ਛਤਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿਲੀ ਸਰ ਦੁਰਯੋਧਨ ਸੇ ਮਾਨ ਤਾਰੀ ਭੋਗ ਭੋਗ ਭੂਮ ਅੰਤ ਭੂਮਾ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਪੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾਂ ਪਹਿਓ ਮੱਲ ਜੋ ਪੈ ਕਾਟ ਤੇ ਅਨੇਕ ਡੰਡ ਸੋ ਤਾਉਣਾ ਡੰਡਾਓ ਤੇ ਅਸਟਾਂਗ ਅਥ ਤੀਸ ਕੋ ਕਹਾਂ ਪਹਿਓ ਰੁਗੀ ਜੋ ਪਟਾਰਿਓ ਰਹੇ ਉਰਦ ਮੁਖ ਮਨ ਤੇ ਨਾ ਮੂੰਡ

ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸੈ ਮੂੰਡ ਛਟਕਤ ਮਿੱਤਰ ਪੁੱਤਰ ਹੋ ਕੇ ਸੋਗ ਸਾ ਆਗ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭਰਮਈਆ ਔਰ ਦੂਸਰੋ ਨਾ ਬੋਗ ਸਾ ਕਹਾਂ ਪਯੋ ਭੇਟ ਜੋ ਕਾ ਸਤ ਸੀਸ ਪ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀ ਜਾ ਜੋਗ ਸਾ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟਾ ਪਰ ਲੋਕ ਸਾ ਨਾਚਿਓ ਈ ਕਰਤ ਮੋਰ ਦਾਦਰ ਕਰਤ ਸੁਰ ਸਦਾ ਘਨਕ ਹੋਰ ਘਨ ਕਰਿਓ ਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਉ ਭੂਮ

ਸਾਫੀ ਮਾਨਸ ਕੀ ਜਾਤ ਸਭੈ ਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਬ੍ਰਹਮ ਮਾਨ ਪੋ ਏਕ ਹੀ ਕਿਸੇ ਸਭੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੈ ਜੋਤ ਜਾਨ ਬੋ ਦੇਹ ਰਾਮ ਸੀਤ ਸੋਈ ਪੂਜਾ ਓ ਨਿਵਾਜ ਹੋਈ ਮਾਨਸ ਬੈ ਏਕ ਪੈ ਅਨੇਕੋ ਭਰਮਾਉ ਹੈ ਦੇਵਤਾ ਆ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੀਸ ਕੋ ਪ੍ਰਭਾਵ ਹੈ ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਆਪ ਕੋ ਰਲਾਉ ਹੈ ਅਲਹ ਅਭੇਕ ਸੋਈ ਪੁਰਾਣੇ ਕੁਰਾਨ ਹੋਈ ਏਕ ਹੀ ਸਰੂਪ ਸਭ ਏਕ ਹੀ ਬਣਾਉ ਹੈ ਜੈਸੇ ਏਕ ਆਗ ਤੇ ਕਨੂ ਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਹੇਗੀ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂ ਕਾ ਫਿਰ ਧੂਰ ਹੀ ਸਮਾਹੇਗੀ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੀ ਤੈਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹੇਗੀ ਕਿਤੇ ਕੱਛ ਮੱਛ ਕਿਤੇ ਓਨ ਕਉ ਕਰਤ ਪੱਛ ਕਿਤੇ ਅੱਛ ਵੱਛ ਹੋਏ ਸਪੱਚੀ ਉੱਡ ਜਾਹੇਗੀ ਕਿਤੇ ਨਭ ਬੀਜੀ ਅੱਚ ਪੱਛ ਕਉ ਕਰਾਂਗੇ ਪੱਛ ਕੇਤਕ ਪ੍ਰਤੱਛ ਹੋਏ ਪਚਾਏ ਖਾਏ ਜਾਹੇਗੀ ਜਲ ਕਹਾਂ ਥਲ ਕਹਾਂ ਗਗਨ ਕੇ ਗਾਉਣ ਕਹਾਂ ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਗੇ ਤੇਜ ਜਿਉ ਤੇਜ ਮਾਇਆ ਤੇਜ ਜੈਸੇ ਤੇਜ ਲੀਨ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹੇਗੀ ਕੂਕਤ ਫਿਰਤ ਕਿਤੇ ਰੋਵਤ ਮਰਤ ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ ਕਿਤੇ ਉਦਾਸੀ ਕੇ ਭਰਮਾਈ ਫਿਰਤ ਹੈ ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੈ ਚੜਤ ਕਿਤੇ ਦੂਖ ਕੋ ਭਰਤ ਹੈ ਗੈਨ ਮੈਂ ਉਡਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਵਿਹੀਨ ਜਗ ਜਾਰੇ ਮਰਤ ਹੈ ਸੋਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਟੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਕਸ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਾਹਿਬ ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹ ਦ੍ਰੋਹੰ ਨਾ ਦ੍ਵੈਖੰ ਨਾ ਕਰਮੰ ਨਾ ਪਰਮੰ ਨਾ ਜਨਮੰ ਨਾ ਜਾਤੰ ਨਾ ਮਿੱਤਰੰ ਨਾ ਸਤਰੰ ਨਾ ਪਿਤਰੰ ਨਾ ਮਾਤੰ ਨਾ ਨੇਹੰ ਨਾ ਗੇਹੰ ਨਾ ਕਾਮੰ ਨਾ ਤਾਮੰ ਨਾ ਪੁੱਤਰੰ ਨਾ ਮਿੱਤਰੰ ਨਾ ਸਤਰੰ ਨਾ ਭਾਮੰ ਅਲੇਖੰ ਅਭੇਖੰ ਅਜੂਨੀ ਸਰੂਪੰ ਸਦਾ ਸਿੱਧਤਾ ਬੁੱਧਤਾ ਬਿਰਧ ਰੂਪੰ ਨਹੀਂ ਜਾਣ ਜਾ

ਭੰਜਨ ਗੰਜਨ ਆਸਰੰਗ ਜੈ ਬੰਦਤ ਦੇਵ ਦੇਵ ਨਰੰਗ ਗਣ ਕਿੰਨਰ ਜਾ ਛਭੁਜੰਗ ਰਚੇ ਮਨ ਮਾਨਕ ਮੋਤੀ ਲਾਲ ਸੁੱਚੀ ਅਨ ਭੰਜ ਪ੍ਰਭਾਨ ਗੰਜ ਪ੍ਰਤੰਗ ਜੈ ਪਾਰਨ ਭਾਵਤ ਪੂਰ ਮਤੰਗ ਅਨ ਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਦ ਵੇਦ ਪੁਰਾਣ ਸਭਾ ਜੈ ਵੇਦ ਕਤੀਵ ਅਨੰਤ ਕਹਾ ਜੈ ਭੂਤ ਅਭੂਤ ਨ ਭੇਦ ਲਹਾ ਜੈ ਵੇਦ ਪੁਰਾਣ ਕਤੇਵ ਜਪੈ ਸੁਤ ਸਿੰਧ ਅਧੋ ਮੁਖ ਤਾਪ ਤਪੈ ਕਈ ਕਲਪਨ ਲੋ ਤਪਤਾਪ ਕਰੈ ਨਹੀਂ ਨੈ ਕਿਰਪਾਨਿਤ ਪਾਨ ਪਰੈ ਜੈ ਫੋਕਟ ਧਰਮ ਸਭੈ ਤਜਹ ਇੱਕ ਚਿਤ

ਅਗੰਜ ਆਦ ਦੇਵ ਹੈ, ਅਪੰਜ ਪੰਜ ਜਾਨੀਐ, ਅਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ, ਅਦੇਵ ਦੇਵ ਹੈ ਸਦਾ ਅਭੇਵ ਭੇਵ ਨਾਥ ਹੈ, ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਬ

ਅਗਪਕਾਰਨ ਸ਼ਸਤਰ ਪ੍ਰਹਾਰਨ ਸਾਧ ਮਤੀ ਸੈਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਬਾਹਨ ਤੇਜ ਅਤਲੰ ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮ ਆਕਾਸ ਪਤਾਲ ਜਲੰ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਤੁਕਾਰਨ ਦਰਪ ਮਥੀ ਦਾੜਵੀ ਪ੍ਰਦੰਤੀ ਜੋਗ ਜਯੰਤੇ ਮਰਜ ਮਥੰਥੇ ਗੂੜ ਕਥੀ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੀ ਜੈ ਜੈ ਹੋਸੀ ਮਹਿਖਾਸੁਰ ਮਰਦਨ ਪਰਮ ਬਿਨਾਸਨ ਧਰਮ ਤੁਜੀ ਘੁੰਗਰੂ ਕਮੰਕਣ ਸ਼ਸਤਰ ਚਮੰਕਣ ਫਣੀਅਨ ਫੁੰਕਾਰਨ ਧਰਮ ਤੁਜੀ ਅਸ਼ਟਾਦ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਤੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦ ਕੁਮਾਰ ਅਗਾਧ ਬਿਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੀ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੀ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਪਾਏ ਪਤਾਲ ਆਕਾਸ ਅਨਲੀ ਸੰਕਟੀ ਨਿਵਾਰਨ।

ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਯਰੋਧਨ ਕਰੂਰ ਵਰਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧ ਗਤੇ ਬ੍ਰਿੜ ਲਾਛ ਬਿਹੰਡਣ ਚੱਛਰ ਦੰਡਣ ਤੇਜ ਪ੍ਰਚੰਡਨ ਆਦਿ ਵਰਤੇ ਸੁਰ ਨਰ ਪ੍ਰਤ ਪਾਲਣ ਪਤਿਤ ਉਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਪਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਬਿਤਲ ਤਲੇ ਅਸ਼ਟਾਇਤ ਬਾਹਣ ਬੋਲ ਨਿਬਾਹਣ ਸੰਤ ਪਨਾਹਣ ਗੂੜ ਗਤੀ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਅਨਾਦ ਅਗਾਧ ਬਿਰਤੇ ਦੁਖ ਦੋਖ ਪ੍ਰਭਛਣ ਸੇਵਕ ਰੱਛਣ ਸੰਤ ਪ੍ਰਤੱਛਣ ਸੁਧ ਸਰੇ ਸਾਰੰਗ ਸਨਾਹੇ ਦੁਸ਼ਟ ਪ੍ਰਦਾਹੇ ਅਰਦਲ ਗਾਹੇ ਦੁਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੇ ਕਾਰਣ ਕਰੇਲੀ ਗਰਭ ਗਹੇਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਦ ਚਮਕਣ ਸ਼ਸਤਰ ਝਮਕਣ ਦਾਮਨ ਦਮਕਣ ਆਦਿ ਵਰਤੀ ਡੁਕ ਡੁਕੀ ਦਮਨ ਕੈ

ਸਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਪਟੀ ਪਾਪਾਨ ਬਿਹੰਡਣ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੀ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਧੂਮਰ ਵਿਧੁੰਸਨ ਆਦਿ ਕਥੀ ਰਗਤਾ ਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਧੇ ਸਰਧਾਰ ਬਿਬਰਖਣ ਦੁਰਜਨ ਧਰਖਣ ਅਤੁਲ

ਜਨ ਬਿਹੀਨ ਅਨਭੰਜਨਾਥ ਜਲ ਥਲ ਪ੍ਰਭਾਵ ਸਰਬਤਰ ਸਾਥ। ਜੈ ਜਾਤ ਪਾਤ ਨਹੀਂ ਭੇਦ ਪਰਮ, ਜੈ ਰੰਗ ਰੂਪ ਨਹੀਂ ਏਕ ਧਰਮ, ਜੈ ਸਤਰ ਮਿੱਤਰ ਦਉ ਏਕ ਸਾਰ, ਅੱਛਾ ਸਰੂਪ ਅਬਚਲ ਅਪਾਰ, ਜਾਨੀ ਨਾ ਜਾਇ ਜਹ ਰੂਪ ਰੇਗ, ਕਹਿ ਬਾਸ ਤਾਸ ਕਹਿ ਕੌਣ ਭੀਖ, ਕਹਿ ਨਾਮ ਤਾਸ ਹੈ ਕਵਨ ਜਾ, ਜੈ ਸਤਰ ਮਿੱਤਰ ਨਹੀਂ ਪੁੱਤਰ ਭਰਾਤ, ਕਰੁਣਾ ਨਿਧਾਨ ਕਾਰਨ ਸਰੂਪ, ਜੈ ਚੱਕਰ ਚਿਹਨ ਨਹੀਂ ਰੰਗ ਰੂਪ, ਜੈ ਖੇਦ ਭੇਦ ਨਹੀਂ ਕਰਮ ਕਾਲ, ਸਭ ਜੀਵ ਜੰਤ ਕੀ ਕਰਤ ਪਾਲ, ਉਰਧੰਗ ਬਿਰਹਤ ਸਿੱਧੰਗ ਸਰੂਪ, ਉਧੰਗ ਅਪਾਲ ਜੁਧੰਗ ਅਨੂਪ, ਜਹ ਰੂਪ ਰੇਗ ਨਹੀਂ ਰੰਗ ਰਾਗ, ਜੈ ਅਨਛਿਜ ਤੀਜਨ ਭਿਜ ਅਦਾਗ, ਜਲ ਥਲ ਮਹੀ ਬਲ ਤਨ ਦੁਰੰਤ, ਜਹ ਨੇਤ ਨੇਤ ਨਿਸਦਿਨ ਉਚਰੰਤ, ਪਾਇਓ ਨਾ ਜਾਇ ਜਹ ਪੈਰ ਪਾਰ, ਦੀ ਨਾਨ ਦੋਖਦਾ ਤਾਂ ਉਦਾਰ, ਕਈ ਕੋਟ ਇੰਦਰ ਜਹ ਪਾਨ ਹਾਰ, ਕਈ ਕੋਟ ਰੁਦਰ ਜੁਗੀ ਆਤਵਾਰ, ਕਈ ਵੇਦ ਪਿਆਸ ਬ੍ਰਹਮਾ ਅਨੰਤ, ਜਹ ਨੇਤ ਨੇਤ ਨਿਸਦਿਨ ਉਚਰੰਤ, ਤੁਆ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰ, ਪਛ ਪਸੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰ, ਪੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ।

ਰੋਖ ਰੂਹਾਨ ਕੀ ਰੋਜੀ ਨਾ ਟਾਰਾ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਏ ਦੇਵ ਦੇਵ ਖਪੇ ਹੰਮੇ ਨ ਭੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥੱਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦਿ ਅਨੰਤ ਅਗਾਧ ਅਦਵੈਗ ਸਭੂਤ ਭਵਿੱਖ ਭਵਾਨ ਅਭੈ ਹੈ ਅੰਤ ਬਿਹੀਨ ਅਨਾਤਮ ਆਪ ਅਦੋਖ ਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ

ਭਾਂਤ ਬਚਾਵੈ ਸਤਰੂ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦਾ ਕਰ ਪਾਪ ਸੰਭੂਹ ਨ ਭੇਟਣ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਜਚ ਭੁਜੰਗ ਸਦਾਨਵ ਦੇਵ ਅਭੇ ਤੋ ਮੈਂ ਸਭ ਹੀ ਕਰ ਧਿਆਵੈ ਭੂਮ ਆਕਾਸ ਪਤਾਲ ਰਸਾ ਤਲ ਜਚ ਭੁਜੰਗ ਸਭੈ ਸਿਰ ਨਿਆਵੈ ਪਾਏ ਸਕੈ ਨਹੀਂ ਪਾਰ ਪ੍ਰਭਾ ਹੂਕੋ ਨੇ ਤਹਿਨੇ ਤਹਿ ਵੇਦ ਬਤਾਵੈ ਖੋਜ ਤਕੇ ਸਭ ਹੀ ਖੁਜਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ ਨਾਰਦ ਸੇ ਚਤੁਰਾਨਨ ਸੇ ਰੁਮ ਨਾਨਕ ਸੇ ਸਭ ਹੁ ਮਿਲਗਾਯੁ ਵੇਦ ਕਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੁ ਪਾਇਸ ਕਹਿ ਨਹੀਂ ਪਾਰ ਮਾਪਤ ਸਿੱਧ ਸਨਾਤ ਸਨੰਤਨ ਤਿਹਾਯੁ ਧਿਆਨ ਧਰੋ ਤਹਿ ਕੋ ਮਨ ਮੈ ਜਹਿ ਕੋ ਅਮਿਤੋਜ ਸਭ ਜਗ ਛਾਯੁ ਵੇਦ ਪੁਰਾਨ ਕਤੇਵ ਕੁਰਾਨ ਭੇ ਨਿਰਪਾਨ।

ਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆ ਕੀ ਓਟ ਸਤਿਗੁਰੂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਹੈ, ਮੇਰੇ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸਰਬੰਸਦਾਨੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਦੀਵਾਨ ਸਜਿਆ ਹੋਇਆ ਹੈ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਆਪਣੇ ਸਿੰਘਾਂ ਨੂੰ ਗਿਆਨਵਾਨ ਬਣਾਉਣ ਦੇ ਲਈ, ਗਿਆਨ ਦਾ ਉਪਦੇਸ਼ ਦੇਣ ਦੇ ਲਈ ਗੁਰੂ ਮਹਾਰਾਜ ਜੀ ਨੇ ਪ੍ਰਸ਼ਨ ਕਰਨਾ ਕੀਤਾ ਕਿ ਆ ਖਾਲਸਾ ਜੀਓ, ਇਹ ਧਰਤੀ ਕਿਹਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ? ਜਦੋਂ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਕਈ ਗੁਰਮੁਖ ਪਿਆਰੇ ਜਿਸ ਤਰ੍ਹਾਂ ਜਦੋਂ ਆਪਾਂ ਪੁਰਾਤਨ ਸਾਹਿਤ ਪੜ੍ਹਦੇ ਹਾਂ, ਪੁਰਾਣ ਕਥਾਵਾਂ ਨੂੰ ਪੜ੍ਹਦੇ ਹਾਂ, ਉਪਨਿਸ਼ਦਾਂ ਆਦਿਕ ਨੂੰ ਪੜ੍ਹਦੇ ਨਾ ਪਿਆਰਿਓ, ਤਰ੍ਹਾਂ ਤਰ੍ਹਾਂ ਦਾ ਇਹ ਮਤ ਮਤਾਂਤਰਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ। ਕੋਈ ਕਹਿੰਦਾ ਕਿ ਧੌਲਾ ਬਲਦ ਜਿਹੜਾ ਹੈ ਉਹਦੇ ਸੀਂਗ ਜਿਹੜੇ ਹਨ ਉਹਦੇ ਵਿਚਕਾਰ ਧਰਤੀ ਜਿਹੜੀ ਹੈ ਅੜੀ ਹੋਈ ਹੈ, ਉਹਨੇ ਰੋਕਣਾ ਕੀਤਾ ਉਹਦੇ ਆਸਰੇ ਦੇ ਉੱਤੇ ਹੈ। ਕੋਈ ਕਹਿੰਦਾ ਸ਼ੇਸ਼ ਨਾਗ ਜਿਹੜਾ ਨਾ ਉਹਦੇ ਸਿਰ ਦੇ ਉੱਤੇ ਧਰਤੀ ਟਿੱਕੀ ਹੋਈ ਹੈ। ਕੋਈ ਕਹਿੰਦਾ ਕੱਛੂ ਕੁੰਮਾ ਜਿਹੜਾ ਹੈ ਅਤੇ ਕੱਛੂ ਕੁੰਮੇ ਦੇ ਪਿੱਠ ਦੇ ਉੱਤੇ ਉਹਦੇ ਉੱਤੇ ਧਰਤੀ ਟਿੱਕੀ ਹੋਈ ਹੈ। ਕੋਈ ਕਹਿੰਦਾ ਸਾਧ ਸੰਗਤ ਜੀ ਜੋ ਕੂਰਮ ਜਿਹੜਾ ਭਾਵ ਕਿ ਸੂਰ ਜਿਹੜਾ ਹੈ ਉਹਦੇ ਦੰਦਾਂ ਦੇ ਵਿੱਚ ਆ ਧਰਤੀ ਜਿਹੜੀ ਹੈ ਇਹ ਟਿੱਕੀ ਹੋਈ ਹੈ। ਹੁਣ ਵੇਖਿਆ ਜਾਵੇ ਪਿਆਰਿਓ, 24 ਅਵਤਾਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਉਹਨਾਂ ਅਵਤਾਰਾਂ ਦੇ ਵਿੱਚ ਵਿਸ਼ਨੂੰ ਜੀ ਦੇ ਅਵਤਾਰਾਂ ਦੇ ਵਿੱਚ ਇਹ ਅਵਤਾਰ ਹੋਏ ਹਨ। ਮਹਾਰਾਜ ਜੀ ਦਾ ਵੀ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲ ਹੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ, ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ, ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਧ ਦੇਵ ਸਹਸਮੁਖ ਫਨਿੰਦ ਜੀਓ। ਸਹਸਮੁਖ ਦਾ ਜ਼ਿਕਰ ਆਇਆ, ਫਿਰ

ਇਹਦਾ ਰੂਪ ਧਾਰਨ ਕਰਕੇ ਉਹਦੇ ਹੇਠ ਜਾ ਕਰਕੇ ਬੈਠ ਗਿਆ। ਉਹਦੀ ਪਿੱਠ ਦੇ ਉੱਤੇ ਫਿਰ ਉਹਨੇ ਆ ਜਿਹੜਾ ਹੈ ਵਿੰਦਰਾਚਲ ਪਰਬਤ ਟਿਕਾਇਆ, ਫਿਰ ਉਹਦੇ ਨਾਲ ਇਹਦਾ ਰੇੜਕਾ ਦਿੱਤਾ ਗਿਆ। ਇਸ ਤਰ੍ਹਾਂ ਇਹ ਵੀ ਬਚਨ ਆਉਂਦਾ ਨਾ ਕਿ ਧਰਤੀ ਜਦੋਂ ਹਿਰਨਾਸ਼ ਜਿਹੜਾ ਹੈ, ਇਹ ਹਰਨਾਖਸ ਦਾ ਵੱਡਾ ਭਰਾ, ਹਿਰਨਿਓ ਤੇ ਹਿਰਨਾਸ਼ ਇਹਨਾਂ ਦੇ ਨਾਮ ਸਨ, ਲੇਕਿਨ ਗੁਰਬਾਣੀ ਦੇ ਵਿੱਚ ਹਰਨਾਖਸ ਕਰਕੇ ਆਇਆ। ਉਹਦਾ ਵੱਡਾ ਭਰਾ ਹਿਰਨਿਓ ਜਿਹੜਾ ਉਹ ਧਰਤੀ ਨੂੰ ਜਦੋਂ ਪਾਣੀ ਦੇ ਵਿੱਚ ਦਬਾਉਣਾ ਚਾਹੁੰਦਾ ਸੀ, ਅੰਦਰ ਲੈ ਕੇ ਗਿਆ, ਤੇ ਉਸ ਵੇਲੇ ਕਹਿੰਦੇ ਕਿ ਤੇ ਵਿਸ਼ਨੂੰ ਭਗਵਾਨ ਜੀ ਨੇ ਸੂਰ ਦਾ ਅਵਤਾਰ ਧਾਰਨ ਕਰਨਾ ਕੀਤਾ। ਸੂਰ ਦਾ ਰੂਪ ਧਾਰਨ ਕਰਕੇ ਆਪਣੇ ਸਿੰਘ ਆਪਣੇ ਦੰਦ ਜਿਹੜੇ ਹਨ ਉਹਦੇ ਉੱਤੇ ਧਰਤੀ ਨੂੰ ਟਿਕਾ ਕਰਕੇ ਉੱਤੇ ਲਿਆਉਣਾ ਕੀਤਾ। ਸੋ ਇਸ ਤਰ੍ਹਾਂ ਕਈ ਮਤ ਮਤਾਂਤਰਾਂ ਦੇ ਵਿੱਚ ਇਹ ਬਚਨ ਆਉਂਦਾ। ਮਹਾਰਾਜ ਜੀ ਨੂੰ ਕਿਸੇ ਨੇ ਜਵਾਬ ਦਿੱਤਾ, ਕੋਈ ਕਹਿੰਦਾ ਧੌਲੇ ਬਲਦ ਦੇ ਸਿੰਘਾਂ ਦੇ ਉੱਤੇ, ਕੋਈ ਕਹਿੰਦਾ ਸ਼ੇਸ਼ ਨਾਗ, ਕੋਈ ਗੁਰਮੁਖ ਪਿਆਰਾ ਬੋਲਦਾ ਕਸ਼ੂ ਕੁੰਮਾ ਉਹਦੀ ਪਿੱਠ ਦੇ ਉੱਤੇ, ਕੋਈ ਗੁਰਮੁਖ ਪਿਆਰਾ ਬੋਲਦਾ ਉਹ ਜਿਹੜਾ ਸੂਰ ਜਿਹੜਾ ਉਹਦੇ ਦੰਦਾਂ ਦੇ ਵਿੱਚ ਧਰਤੀ ਟਿੱਕੀ ਹੋਈ ਹੈ। ਮਹਾਰਾਜ ਜੀ ਨੇ ਕਿਹਾ ਫਿਰ ਠੀਕ ਹੈ ਭਾਈ, ਇਹ ਜੇ ਮੰਨਦੇ ਆ ਸਮਝ ਲਿਓ। ਜਿਸ ਤਰ੍ਹਾਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਤਰਕ ਦਿੱਤਾ, ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਹਾੜ ਤਲੈ ਕਵਣ ਜੋਰ। ਤੁਸੀਂ ਕਹਿੰਦੇ ਹੋ ਕਿ ਭਾਈ ਧੌਲਾ ਬਲਦ ਜਿਹੜਾ ਉਹਦੇ ਸਿੰਘਾਂ ਦੇ ਵਿੱਚ ਉਹਦੇ ਆਸਰੇ ਧਰਤੀ ਖੜੋਤੀ ਹੋਈ ਹੈ, ਫਿਰ ਦੱਸੋ ਕਿ ਉਹ ਧੌਲਾ ਬਲਦ ਜਿਹੜਾ ਉਹ ਕਿਹਦੇ ਆਸਰੇ ਦੇ ਉੱਤੇ ਟਿਕਿਆ ਹੋਇਆ। ਹੁਣ ਇੱਕ ਧਰਤੀ ਦੀ ਗੱਲ ਥੋੜ੍ਹੀ ਹੈ, ਪਾਤਾਲਾ ਪਾਤਾਲ ਲੱਖ ਆਕਾਸਾ ਆਕਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਮਹਾਰਾਜ ਨੇ ਬਚਨ ਕੀਤਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧ ਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਕੋਟ ਬ੍ਰਹਿਮੰਡਾਂ ਦੀ ਗੱਲ ਆਈ ਹੈ, ਮਹਾਰਾਜ ਨੇ ਕਿਹਾ ਬ੍ਰਹਿਮੰਡ ਕਿਹਦੇ ਆਸਰੇ ਟਿਕਿਆ ਹੋਇਆ। ਸੋ ਮਹਾਰਾਜ ਜੀ ਨੇ ਵੀ ਬਚਨ ਕੀਤਾ, ਨਾ ਨਾਮ ਕੇ ਤਾਰੇ ਸਨ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਣ ਸ੍ਰਵਨ। ਕੱਲ ਵੀ ਦਾਸ ਨੇ ਸਾਧ ਸੰਗਤ ਜੀ ਇਹ ਬਹੁਤ ਪਿਆਰ ਦੇ ਨਾਲ ਵਿਸਥਾਰ ਦੇ ਸਹਿਤ ਬੇਨਤੀ ਕੀਤੀ ਹੈ, ਇਹ ਯਾਦ ਰੱਖਣਾ ਚਾਹੀਦਾ। ਜਦੋਂ ਆਪਾਂ ਪੜ੍ਹਦੇ ਜਪ ਜੀ ਸਾਹਿਬ ਪੜ੍ਹੋ, ਮਹਾਰਾਜ ਜੀ ਨੇ ਬਚਨ ਕੀਤਾ ਕਿ ਧਰਤੀ ਜੋ ਹੈ ਧਰਮ ਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ। ਸੁਖਮਨੀ ਸਾਹਿਬ ਦੇ ਵਿੱਚ ਬਚਨ ਆਇਆ, ਨਾਮ ਕੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ। ਕਈ ਵਾਰੀ ਬਾਣੀ ਦੇ ਵਿੱਚ ਇਹ ਬਚਨ ਆਇਆ ਕਿ ਆਹ ਧਰਤੀ ਜਿਹੜੀ ਹੈ ਵਾਹਿਗੁਰੂ ਜੀ ਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ, ਕਿੱਥੇ ਆਹ ਬਚਨ ਆਇਆ ਸੱਚ ਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ। ਭਾਵੇਂ ਪਿਆਰਿਓ ਨਾਮ ਬੋਲਿਓ, ਧਰਮ ਬੋਲੋ, ਸੱਚ ਬੋਲੋ, ਵਾਹਿਗੁਰੂ ਬੋਲੋ, ਖੁਦਾ ਬੋਲੋ, ਗੋਡ ਬੋਲੋ, ਇੱਕ ਓਅੰਕਾਰ ਜੋ ਮਰਜ਼ੀ ਬੋਲੋ, ਇਹ ਹਨ ਸਾਧ ਸੰਗਤ ਜੀ ਇੱਕੋ ਚੀਜ਼ ਦੇ ਕਈ ਨਾਮ ਹਨ, ਹੈ ਪਰਮਾਤਮਾ ਨਾਮ। ਨਾਮ ਅਸਲ ਦੇ ਵਿੱਚ ਇੱਕ ਤਾਂ ਜਪਣ ਦਾ ਜੋ ਆਪਾਂ ਜਪਦੇ ਨਾ ਪਿਆਰਿਓ, ਆਪਾਂ ਕਹਿੰਦੇ ਹਾਂ ਉਹ ਨਾਮ ਹੈ, ਲੇਕਿਨ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਨਾਮ ਦਾ ਸ਼ੁੱਧ ਅਰਥ ਹੁੰਦਾ ਪਰਮਾਤਮਾ ਵਾਹਿਗੁਰੂ। ਵਾਹਿਗੁਰੂ ਦੇ ਰੂਪ ਦੇ ਵਿੱਚ, ਪਰਮਾਤਮਾ ਦੇ ਰੂਪ ਦੇ ਵਿੱਚ ਕਈ ਵਾਰੀ ਨਾਮ ਦਾ ਜਿਹੜਾ ਜ਼ਿਕਰ ਆਇਆ। ਸੋ ਨਾਮ ਜਦੋਂ ਵੀ ਆਉਂਦਾ, ਕਿਉਂਕਿ ਗੁਰਬਾਣੀ ਦੀ ਇੱਕ ਇਹ ਵਿਸ਼ੇਸ਼ਤਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਜਦੋਂ ਵੀ ਪਿਆਰਿਓ ਗੁਰਬਾਣੀ ਨੂੰ ਪੜੋਗੇ, ਜਦੋਂ ਕਿਸੇ ਅਰਥਾਂ ਦੀ ਗੱਲ ਹੁੰਦੀ ਹੈ ਕਾੜੀ ਨਹੀਂ ਕਰਨੀ ਚਾਹੀਦੀ ਹੈ, ਉਸ ਵੇਲੇ ਪ੍ਰਕਰਣ ਮੁਤਾਬਕ ਪੂਰੀ ਪੰਕਤੀ ਪੂਰਾ ਸਬਜੈਕਟ ਜਿਹੜਾ ਉਹਨੂੰ ਪੜ੍ਹ ਕਰਕੇ ਫਿਰ ਵਿਚਾਰ ਕਰਨਾ ਚਾਹੀਦਾ ਕਿ ਇੱਥੇ ਇਹ ਸ਼ਬਦ ਦਾ ਕੀ ਅਰਥ ਲੱਗਦਾ। ਕਈ ਵਾਰੀ ਸਿਰਫ ਇੱਕੋ ਸ਼ਬਦ ਲੈ ਕਰਕੇ ਜੇ ਆਪਾਂ ਬਹਿ ਜਾਂਦੇ ਹਾਂ ਤੇ ਪਿਆਰਿਓ ਉਹ ਗੱਲ ਨਹੀਂ ਬਣਦੀ ਹੈ, ਉਹ ਅਰਥਾਂ ਦਾ ਅਨਰਥ ਹੋ ਜਾਂਦਾ। ਸਿੱਧੀ ਜੀ ਗੱਲ ਹੈ, ਭਾਵੇਂ ਨਾਮ ਕੇ ਆਸਰੇ, ਸੱਚ ਕੇ ਆਸਰੇ, ਧਰਮ ਕੇ ਆਸਰੇ, ਜੋ ਮਰਜ਼ੀ ਬੋਲੋ, ਹੈ ਇਹ ਪਰਮਾਤਮਾ ਦੇ ਨਾਮ ਹਨ। ਸਿੱਧੀ ਜੀ ਗੱਲ ਮੈਂ ਮੁਕਾ ਦਵਾਂ, ਉਹ ਵਾਹਿਗੁਰੂ ਜੀ ਦੇ ਆਸਰੇ ਦੇ ਉੱਤੇ ਧਰਤੀਆਂ ਇਹ ਬ੍ਰਹਿਮੰਡ ਜਿਹੜੇ ਹਨ ਇਹ ਟਿਕੇ ਹੋਏ ਹਨ। ਤੇ ਕੱਲ ਵੀ ਇੱਕ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਇੱਕ ਆਪਣਾ ਸਾਇੰਸ ਹੈ, ਇੱਕ ਪਦਾਰਥ ਦਾ ਸਾਇੰਸ ਹੈ, ਇਹ ਯਾਦ ਰੱਖਣਾ ਕਰੋ। ਜਦੋਂ ਆਪਾਂ ਬਾਹਰੀ ਚੀਜ਼ ਦੀ ਵਿਸ਼ਲੇਸ਼ਣ ਕਰਦੇ ਹਾਂ, ਬਾਹਰੀ ਤੌਰ 'ਤੇ ਵੇਖਦੇ ਹਾਂ, ਪਦਾਰਥ ਦਾ ਆਪਣਾ ਪਿਆਰੇ ਉਹ ਸਾਇੰਸ ਹੈ, ਉਹਦਾ ਵਿਗਿਆਨ ਹੈ, ਲੇਕਿਨ ਇਹ ਵਿਗਿਆਨ ਦੇ ਨਾਲ ਅਸੀਂ ਪ੍ਰਕਿਰਤੀ ਨੂੰ ਨਹੀਂ ਤੋਲ ਮਾਪ ਸਕਦੇ ਹਾਂ, ਉੱਥੇ ਵਿਗਿਆਨ ਫੇਲ ਹੋ ਜਾਂਦਾ। ਮੈਂ ਇੱਕ ਬੇਨਤੀ ਕੀਤੀ ਸੀ, ਕੱਲ੍ਹ ਬੇਨਤੀ ਕੀਤੀ, ਬਚਨ ਕੀਤਾ ਕਿ

ਆਪਾਂ ਘਰ ਬਣਾਉਂਦੇ ਆ, ਸਮਝੋ ਇੱਕ ਮੰਜ਼ਲਾ ਘਰ ਬਣਾਉਣਾ ਤੇ ਜ਼ਿਆਦਾ ਬੇਸਮੈਂਟ ਪਾਉਣ ਦੀ ਲੋੜ ਨਹੀਂ ਹੈ। ਸਿਆਣੇ ਕਹਿੰਦੇ ਨਾ ਭਾਈ, ਜਿੰਨੀ ਮੰਜ਼ਲ ਤੁਸੀਂ ਉੱਤੇ ਲੈ ਕੇ ਜਾਣਾ, ਬਹੁਤ ਵੱਡੀ ਇਮਾਰਤ ਬਣਾਉਣੀ ਹੈ ਤੇ ਤੁਹਾਨੂੰ ਬੇਸਮੈਂਟ ਬੜਾ ਤਗੜਾ ਰੱਖਣਾ ਪਵੇਗਾ। ਭਾਵ ਕਿ ਜੇ 10 ਮੰਜ਼ਲ ਇਮਾਰਤ ਤੁਸੀਂ ਉੱਤੇ ਬਣਾਓਗੇ ਤੇ ਬੇਸਮੈਂਟ ਉਸ ਤੋਂ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਭਾਰੀ ਚੀਜ਼ ਜਿਹੜੀ ਹੈ ਉਹਦੇ ਉੱਤੇ ਹਲਕੀ ਚੀਜ਼ ਟਿਕਾ ਸਕਦੇ ਹੋ। ਕਦੇ ਵੇਖਿਆ ਕਿ ਭਾਈ ਹਲਕੀ ਚੀਜ਼ ਹੈ ਜਿਹਦੇ ਅੰਦਰ ਕੋਈ ਜ਼ਿਆਦਾ ਤਾਕਤ ਨਹੀਂ ਹੈ ਤੇ ਉਹਦੇ ਉੱਤੇ ਭਾਰੀ ਚੀਜ਼ ਟਿਕਾ ਦਿਓ, ਜ਼ਿਆਦਾ ਟਿਕ ਨਹੀਂ ਸਕਦੀ, ਉਹ ਟੁੱਟ ਜਾਵੇਗੀ, ਉਹ ਖਤਮ ਹੋ ਜਾਵੇਗੀ। ਇਸ ਕਰਕੇ ਆਪਾਂ ਕਈ ਵਾਰੀ ਕੋਈ ਚੀਜ਼ ਬਣਾਉਂਦੇ ਹਾਂ, ਸਮਝ ਲਿਓ ਕੋਈ ਆਪਾਂ ਕੁਰਸੀ ਵੀ ਬਣਾਉਂਦੇ ਹਾਂ ਤੇ ਕਈ ਵਾਰੀ ਆਪਾਂ ਕਹਿੰਦੇ ਨਾ ਜੀ ਹਾਂ ਜੀ ਆਹ ਕੁਰਸੀ ਹੈ, ਕਿੰਨਾ ਕੁ ਪਹਾੜ ਝੱਲ ਲਵੇਗੀ। ਜੇ ਕੋਈ ਬੋਲਦਾ ਹਾਂ ਜੀ ਇਹਦੀ ਮਜ਼ਬੂਤੀ ਇਹਦੀ ਇੰਨੀ ਜ਼ਿਆਦਾ ਹੈ, ਇਹ 50 ਕਿਲੋ ਦਾ ਭਾਰ ਝੱਲ ਲਵੇਗੀ, ਠੀਕ ਹੈ ਭਾਈ, ਤੇ 50 ਕਿਲੋ ਦਾ ਬੰਦਾ ਬਿਠਾਓ, ਜ਼ਿਆਦਾ ਕੋਈ ਨੁਕਸਾਨ ਨਹੀਂ ਹੋਵੇਗਾ, ਲੇਕਿਨ ਉਹਦੇ ਉੱਤੇ 100 ਕਿਲੋ ਦਾ ਪਹਾੜ ਪਾ ਦਿਓ, ਉਹ ਕੁਰਸੀ ਤਾੜ ਕਰਕੇ ਟੁੱਟ ਜਾਵੇਗੀ, ਕਿਉਂਕਿ ਇਹ ਨਿਯਮ ਕੰਮ ਕਰਦਾ ਕਿ ਉਹ ਭਾਰੀ ਨਹੀਂ ਹੈ, ਮਜ਼ਬੂਤ ਨਹੀਂ ਹੈ ਉਹਨਾਂ ਪਹਾੜ ਚੱਲਣ ਦੇ ਲਈ। ਹੁਣ ਧਰਤੀ ਟਿੱਕੀ ਹੋਈ ਹੈ, ਇਹਦਾ ਮਤਲਬ ਧਰਤੀ ਤੋਂ ਕਈ ਗੁਣਾ ਵੱਡੀ ਕੋਈ ਧਰਤੀ ਹੋਣੀ ਚਾਹੀਦੀ ਹੈ ਹੇਠ, ਜਿਹਨੇ ਇਹ ਧਰਤੀ ਨੂੰ ਸਾਂਭਿਆ ਹੋਵੇ, ਟਿਕਾਇਆ ਹੋਵੇ। ਲੇਕਿਨ ਪੁਲਾੜ ਦੇ ਵਿੱਚ ਜਾ ਕਰਕੇ, ਅੰਤਰਿਕਸ਼ ਦੇ ਵਿੱਚ ਜਾ ਕਰਕੇ ਆਪਾਂ ਵੇਖਦੇ ਹਾਂ ਪਿਆਰੇ, ਉਹ ਜਿਸ ਤਰ੍ਹਾਂ ਗੁਬਾਰਾ ਉੱਡਦਾ ਨਾ, ਜਿਸ ਤਰ੍ਹਾਂ ਆਪਾਂ ਆਕਾਸ਼ ਦੇ ਵਿੱਚ ਗੁਬਾਰੇ ਛੱਡਦੇ ਹਾਂ, ਇਸ ਤਰ੍ਹਾਂ ਗੁਬਾਰਿਆਂ ਦੇ ਵਾਧਾ ਇਹ ਖੰਡ ਬ੍ਰਹਿਮੰਡ ਜਿਹੜੇ ਹਵਾ ਦੇ ਵਿੱਚ ਉੱਡ ਰਹੇ ਹਨ, ਕਿਹਨੇ ਸਾਂਭਿਆ ਭਾਈ? ਹੁਣ ਆਪਣਾ ਜਿਹੜਾ ਲਾਅ ਜਿਹੜਾ ਇਹ ਸਭ ਫੇਲ ਹੋ ਜਾਂਦਾ, ਜਿੱਥੇ ਪ੍ਰਕਿਰਤੀ ਪਰਮਾਤਮਾ ਦੀ ਗੱਲ ਆ ਜਾਂਦੀ ਸਾਧ ਸੰਗਤ ਜੀ, ਉੱਥੇ ਹੱਥ ਹੀ ਜੋੜਨੇ ਪੈਂਦੇ ਹਨ। ਇਸ ਕਰਕੇ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ, ਖਾਲਸਾ ਜੀਓ ਇਹ ਭੁਲੇਖਿਆਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਇਹਨੇ ਚੱਕਿਆ ਉਹਨੇ ਚੱਕਿਆ, ਸਿੱਧੀ ਜੀ ਗੱਲ ਹੈ, ਇਹ ਧਰਤੀ ਇਹ ਬ੍ਰਹਿਮੰਡ ਜਿੰਨੇ ਵੀ ਕੋਟ ਬ੍ਰਹਿਮੰਡ, ਇਹ ਤਾਰੇ ਸਿਤਾਰੇ, ਇਹ ਜਿੰਨੇ ਵੀ ਜੋ ਸਾਨੂੰ ਨਜ਼ਰ ਆ ਰਹੇ ਹਨ, ਇਹਨਾਂ ਨੂੰ ਟਿਕਾਉਣ ਵਾਲਾ ਇੱਕ ਪਰਮਾਤਮਾ ਇੱਕ ਵਾਹਿਗੁਰੂ ਹੀ ਹੈ, ਉਹਦੇ ਆਸਰੇ ਦੇ ਉੱਤੇ ਸਾਰੇ ਖੰਡ ਬ੍ਰਹਿਮੰਡ ਇਹ ਟਿਕੇ ਹੋਏ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਪਿਆਰਿਓ ਮਹਾਰਾਜ ਗਿਆਨ ਦੀ ਬਖਸ਼ੀਸ਼ ਕਰਦੇ, ਉਪਦੇਸ਼ ਦੀ ਬਖਸ਼ੀਸ਼ ਕਰ ਰਹੇ ਹਨ। ਆਓ ਪਿਆਰਿਓ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦੇ।

0: ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੌਜਾਂ ਦੇ ਮਾਲਕ ਬੈਠੇ ਹੋਏ ਹਨ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਮਨ ਹੀ ਮਨ ਚੇਤੇ ਕਰ ਰਹੇ ਹਨ ਕਿ ਭਾਈ ਅਸਾਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਦੋਵੇਂ ਗੁਰਮੁਖ ਪਿਆਰਿਆਂ ਨੂੰ ਅਸਾਨੇ ਦੱਖਣ ਦੇ ਵੱਲ ਔਰੰਗਜ਼ੇਬ ਦੇ ਵੱਲ ਜ਼ਫਰਨਾਮਾ ਜਿਹੜਾ ਹੈ ਦੇ ਕਰਕੇ ਦੀਨੇ ਕਾਂਗੜ ਤੋਂ ਭੇਜਣਾ ਕਰਨ ਭੇਜਣਾ ਕੀਤਾ।
1: ਲਿਓ ਕੇ ਨਹਿ ਤੁਰ ਕੇਸ਼ ਕੋ ਲਾਗੀ ਬਿਲਮ ਵਿਸਾਲ।
0: ਤੇ ਮਹਾਰਾਜ ਵਿਚਾਰ ਪੈ ਕਰਦੇ ਹਨ ਕਿ ਇੰਨਾ ਸਮਾਂ ਹੋ ਗਿਆ, ਭਾਈ ਤੁਰਕੇਸ਼ ਜਿਹੜਾ ਹੈ ਉਸ ਵੇਲੇ ਤੁਰਕੇਸ਼ ਕੌਣ ਸੀ, ਤੁਰਕਾਂ ਦਾ ਮਾਲਕ ਕੌਣ ਸੀ, ਉਹ ਸੀ ਔਰੰਗਜ਼ੇਬ। ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕਰਨੀ ਕੀਤੀ ਕਿ ਭਾਈ ਔਰੰਗਜ਼ੇਬ ਦੇ ਨਾਲ ਇਹਨਾਂ ਨੇ ਮਿਲਣਾ ਕੀਤਾ ਕਿ ਨਹੀਂ ਮਿਲਣਾ ਕੀਤਾ, ਇਹ ਔਰੰਗਜ਼ੇਬ ਨੂੰ ਮਿਲੇ ਕਿ ਨਹੀਂ ਮਿਲੇ।
1: ਚੌਪਈ ਤੇ ਸੁਧ ਲੈ ਹਮ ਦੱਛਣ ਜਾਣਾ,
0: ਤੇ ਉਹਦਾ ਸੁਧ ਲੈ ਕਰਕੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਵੀ ਸਾਧ ਸੰਗਤ ਜੀ ਦੱਖਣ ਦੇ ਵੱਲ ਆਉਣਾ ਚਾਹੁੰਦੇ ਸਨ।
1: ਕਿਮ ਕਾਰਜ ਭਾ ਕੋਇ ਨ ਜਾਣਾ,
0: ਸਤਿਗੁਰੂ ਮਹਾਰਾਜ ਜੀ ਵਿਚਾਰ ਪੈ ਕਰਦੇ ਕਿ ਭਾਈ ਉੱਥੇ ਕੀ ਕਾਰਜ ਹੋਇਆ, ਇਹਨਾਂ ਗੁਰਮੁਖ ਪਿਆਰਿਆਂ ਨੂੰ ਭੇਜਣਾ ਕੀਤਾ, ਇਹ ਗਏ, ਇਹ ਮਿਲੇ ਕਿ ਨਹੀਂ ਮਿਲੇ, ਇਹ ਕੀ ਉੱਥੇ ਭਾਣਾ ਵਰਤਿਆ ਪਤਾ ਨਹੀਂ ਚੱਲ ਰਿਹਾ ਹੈ।
1: ਕਰਹਿ ਪ੍ਰਤੀਛਨ ਸ਼੍ਰੀ ਭਗਵਾਨ,
0: ਤੇ ਭਗਵਾਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਪ੍ਰਤੀਛਨਾ ਕਰਦੇ ਹਨ।
1: ਉਤ ਜਿਮ ਭਈ ਸੁਨਹੁ ਦੇ ਕਾਨ,
0: ਸਾਧ ਸੰਗਤ ਜੀ ਹੁਣ ਦੂਜੇ ਪਾਸੇ ਇੱਥੇ, ਇਹਦਾ ਮਤਲਬ ਹੁਣ ਇਹ ਆਏ ਸੀ ਨਾ ਔਰੰਗਾਬਾਦ, ਇਸ ਪਾਸੇ ਆਏ ਸੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਜਦੋਂ ਉਹ ਗੁਰਮੁਖ ਪਿਆਰੇ ਇੱਥੇ ਆਏ ਤੇ ਉਸ ਵੇਲੇ ਸਾਧ ਸੰਗਤ ਜੀ, ਜੇ ਆਪਾਂ ਪੜ੍ਹਦੇ ਹਾਂ ਇਤਿਹਾਸ, ਪਹਿਲੇ ਉੱਥੇ ਉਹਨਾਂ ਨੇ ਡੇਰਾ ਕਰਨਾ ਕੀਤਾ, ਫਿਰ ਪਤਾ ਚੱਲਿਆ ਕਿ ਆ ਔਰੰਗਾ ਜਿਹੜਾ ਨਾ ਇਹ ਅਹਿਮਦਗੜ੍ਹ ਜਿਹੜਾ ਹੈ ਤੇ ਉਸ ਪਾਸੇ ਇਹ ਗਿਆ ਹੋਇਆ ਸੀ ਉਸ ਮੁਹਿੰਮ ਦੇ ਉੱਤੇ। ਜਦੋਂ ਇੱਥੇ ਆਏ ਤੇ ਹੁਣ ਇਸ ਪਾਸੇ ਦੀ ਕਥਾ ਜਿਹੜੀ ਹੈ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ ਦੀ ਹੁਣ ਸਰਵਣ ਕਰਾਉਂਦੇ ਹਨ।
1: ਦੈਨ ਹੁਕਮਨਾਮਾ ਗੁਰ ਕੇਰਾ,
0: ਹੁਣ ਸਤਿਗੁਰੂ ਮਹਾਰਾਜ ਜੀ ਦਾ ਇਹ ਹੁਕਮਨਾਮਾ ਜ਼ਫਰਨਾਮਾ ਜਿਹੜਾ ਉਹਨੂੰ ਦੇਣ ਦੇਣ ਦੇ ਲਈ ਆਏ ਹਨ।
1: ਦਇਆ ਸਿੰਘ ਕਰ ਯਤਨ ਵਡੇਰਾ,
0: ਭਾਈ ਦਇਆ ਸਿੰਘ ਸਾਹਿਬ ਜੀ ਪਿਆਰਿਓ ਇਸ ਪਾਸੇ ਆਏ ਤੇ ਉਹਨਾਂ ਨੇ ਬੜਾ ਯਤਨ ਕਰਨਾ ਕੀਤਾ।
1: ਨੇ ਅਮੀਰ ਵਜ਼ੀਰ ਮੁਲਾਨੇ,
0: ਤੇ ਉੱਥੇ ਸਾਧ ਸੰਗਤ ਜੀ ਬਹੁਤ ਸਾਰੇ ਅਮੀਰ ਤੇ ਆ ਮੁਲਾਣੇ ਕਾਜ਼ੀ ਆਦਿਕ,
1: ਹਜ਼ਰਤ ਸਾਥ ਨਾ ਕੋਈ ਬਖਾਨੇ,
0: ਤੇ ਹਜ਼ਰਤ ਸਾਥ ਭਾਵ ਕੇ ਔਰੰਗਜ਼ੇਬ ਜਿਹੜਾ ਨਾ ਔਰੰਗਜ਼ੇਬ ਦੇ ਨਾਲ, ਤੇ ਇਹਨਾਂ ਨੂੰ ਤਾਂ ਬੜੇ ਯਤਨ ਕਰਨੇ ਕੀਤੇ ਸਿੰਘਾਂ ਨੇ,

ਸਾਧ ਸੰਗਤ ਜੀ ਉੱਥੇ ਨਾ ਬਹੁਤ ਸਾਰੇ ਜਿਹੜੇ ਕਿਉਂਕਿ ਆਹ ਵਾਦੀ ਬੰਦੇ ਸਨ, ਝਗੜਾਲੂ ਬੰਦੇ ਗੁਰੂ ਘਰ ਦੇ ਨਾਲ, ਜਿੰਨੇ ਵੀ ਨਾ ਕਾਜੀ ਮੁਲਾਣੇ, ਇਹ ਤਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਈਰਖਾ ਕਰਨ ਵਾਲੇ ਸਨ। ਕਿਉਂਕਿ ਆਹ ਬੰਦੇ ਜਿਹੜੇ ਹੁੰਦੇ ਨਾ, ਜਿਨ੍ਹਾਂ ਦਾ ਕੰਮ ਹੁੰਦਾ ਵੱਡਿਆਂ ਨੂੰ ਮਿਲਾਉਣਾ, ਅੱਜ ਵੀ ਪਿਆਰਿਓ ਆਪਾਂ ਵੇਖਦੇ ਹਾਂ ਕਿ ਕਿਸੇ ਵੱਡੇ ਬੰਦੇ ਨੂੰ ਮਿਲਣਾ ਹੋਵੇ, ਥੱਲੜੇ ਜਿਹੜੇ ਹਨ, ਚਪਰਾਸੀ ਜਿਹੜੇ ਹੁੰਦੇ ਚਮਚਾਗਿਰੀ ਕਰਨ ਵਾਲੇ, ਉਹੀ ਪਿਆਰਿਓ ਵੇਖਦੇ ਹਨ। ਉਹ ਪਹਿਲੇ ਪਤਾ ਲਾਉਂਦੇ ਕਿ ਭਾਈ ਆਪਣੇ ਫਾਇਦੇ ਦੀ ਗੱਲ ਹੈ, ਉਹਨਾਂ ਨੂੰ ਇਹਦੇ ਵਿੱਚੋਂ ਕੁਛ ਪ੍ਰਾਪਤ ਹੋ

0: ਵੱਡੇ ਲੋਕ ਵੀ ਪਿਆਰਿਓ ਆਪਣੇ ਮਤਲਬ ਦੇ ਯਾਰ ਹੁੰਦੇ ਹਨ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰਿਓ ਜਦੋਂ ਅਰਬ ਦੀ ਯਾਤਰਾ ਦੇ ਵਿੱਚ ਸਨ, ਮਹਾਰਾਜ ਕਾਰੂ ਬਾਦਸ਼ਾਹ ਦੇ ਕੋਲ ਜਦੋਂ ਗਏ, ਸਤਿਗੁਰੂ ਮਹਾਰਾਜ ਜਦੋਂ ਉਸ ਇਲਾਕੇ ਦੇ ਵਿੱਚ, ਇਹ ਕਾਰੂ ਬਾਦਸ਼ਾਹ ਪਿਆਰਿਓ ਇਹ ਜਿਹੜਾ ਇਜ਼ਿਪਤ ਜਿਹੜਾ ਹੈ, ਮਿਸਰ ਜਿਹੜਾ ਹੈ, ਇਹ ਮਿਸਰ ਦਾ ਰਾਜਾ ਮੰਨਿਆ ਜਾਂਦਾ ਹੈ ਉਸ ਇਲਾਕੇ ਦਾ। ਤੇ ਜਦੋਂ ਸਤਿਗੁਰੂ ਮਹਾਰਾਜ ਉਸ ਪਾਸੇ ਗਏ, ਸੇਵਕਾਂ ਨੂੰ ਭੇਜਿਆ ਕਿ ਜਾਓ ਭਾਈ ਬਾਦਸ਼ਾਹ ਨੂੰ ਬੋਲੋ ਗੁਰੂ ਨਾਨਕ ਫਕੀਰ ਜੀ ਆਏ ਹਨ, ਮਿਲਣਾ ਚਾਹੁੰਦੇ ਹਨ। ਜਦੋਂ ਜਾ ਕਰਕੇ ਉਹਨਾਂ ਨੇ ਕਾਰੂ ਬਾਦਸ਼ਾਹ ਦੇ ਕਾਰਕੁੰਨ ਜਿਹੜੇ ਉਹਨਾਂ ਨੂੰ ਕਿਹਾ ਕਿ ਇਹ ਮਹਾਂਪੁਰਖ ਆਏ, ਪੀਰਾਨ ਪੀਰ ਆਏ, ਤੈਨੂੰ ਮਿਲਣਾ ਚਾਹੁੰਦੇ ਹਨ। ਉਹਨੂੰ ਲੱਗਿਆ ਕਿ ਭਾਈ ਕੋਈ ਫਕੀਰ ਬੰਦਾ ਪੀਰ ਆਇਆ, ਇਹ ਤਾਂ ਮੰਗਤੇ ਹੁੰਦੇ ਹਨ, ਲੱਗਦਾ ਇਹਨਾਂ ਨੇ ਕੁਛ ਮੇਰੇ ਤੋਂ ਲੈਣਾ ਹੈ। ਤੇ ਉਹਨੇ ਸਿੱਧਾ ਕਹਿ ਦਿੱਤਾ, ਉਹਦੇ ਬੰਦਿਆਂ ਨੇ ਕਹਿ ਦਿੱਤਾ, ਨਹੀਂ ਭਾਈ ਨਹੀਂ, ਇਹ ਬਾਦਸ਼ਾਹ ਨੂੰ ਤਾਂ ਬੜੇ ਕੰਮ ਧੰਦੇ ਹਨ, ਉਹ ਵੇਲਾ ਥੋੜ੍ਹੀ ਬੈਠਿਆ ਤੁਹਾਨੂੰ ਮਿਲਣ ਦੇ ਲਈ। ਜਦੋਂ ਆ ਕਰਕੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਤਾਂ ਹੀ ਵਚਨ ਕੀਤਾ, ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਆ ਫਕੀਰ ਜਿਹੜਾ ਲੈਣ ਵਾਲਾ ਨਹੀਂ, ਦੇਣ ਵਾਲਾ ਹੈ, ਦੇਣ ਵਾਲਾ। ਅਸੀਂ ਬਾਦਸ਼ਾਹ ਤਾਂ ਕੋਈ ਲੈਣ ਦੇ ਲਈ ਨਹੀਂ ਆਏ ਹਾਂ, ਅਸੀਂ ਤਾਂ ਉਹਨੂੰ ਕੁਛ ਦੇ ਕਰਕੇ ਜਾਣਾ। ਜਦੋਂ ਪਤਾ ਚੱਲਿਆ ਉਸ ਬੇਈਮਾਨ ਨੂੰ ਕਿ ਇਹ ਦੇਣ ਵਾਲੇ ਹਨ, ਮੈਨੂੰ ਪਤਾ ਨਹੀਂ ਕੁਛ ਇਹਨਾਂ ਨੇ ਖਜ਼ਾਨਾ ਦੇ ਕੇ ਜਾਣਾ ਜਾਂ ਕੋਈ ਖਜ਼ਾਨੇ ਦੀ ਚਾਬੀ ਦੇ ਕੇ ਜਾਣੀ ਹੈ, ਉਹ ਉਸੇ ਵੇਲੇ ਬੜਾ ਖੁਸ਼ ਹੋਇਆ, ਕਹਿੰਦਾ ਕਿ ਜਾਓ ਫਕੀਰ ਸਾਈਂ ਨੂੰ ਬੁਲਾ ਕੇ ਲੈ ਕੇ ਆਓ, ਮੈਂ ਇਹਨਾਂ ਨੂੰ ਮਿਲਣਾ ਹੈ। ਇਸ ਤਰ੍ਹਾਂ ਹੁੰਦਾ ਹੈ ਸਾਧ ਸੰਗਤ ਜੀ। ਤੇ ਇੱਥੇ ਨਾ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਬੜੇ ਯਤਨ ਕਰ ਰਹੇ ਹਨ, ਕਈ ਬੰਦਿਆਂ ਦੇ ਨਾਲ ਰਾਬਤਾ ਕਰਨਾ ਕੀਤਾ ਕਿ ਭਾਈ ਬਾਦਸ਼ਾਹ ਨੂੰ ਸਾਨੂੰ ਮਿਲਾਇਆ ਜਾਵੇ, ਲੇਕਿਨ ਇਹ ਬੇਈਮਾਨ ਬੰਦੇ ਨਹੀਂ ਮਿਲਣ ਦਿੰਦੇ ਹਨ।
1: ਵੱਡੇ ਅਸ਼ਰਧਕ ਬੇਮੁਖ ਧੁਰ,
0: ਇਹ ਬਹੁਤ ਜ਼ਿਆਦਾ ਨਾ ਅਸ਼ਰਧਕ ਬੰਦੇ।

0: ਪਰ ਜਦ ਥੇ ਮੁਗਧ
1: ਅਜਾਨੇ ਕਿਸੇ ਬੰਦਿਆਂ ਨੂੰ ਇਹਨਾਂ ਨੇ ਗੁਰਮੁਖ ਪਿਆਰਿਆਂ ਨੇ ਕੀ ਕੀਤਾ, ਪੈਸਾ ਖਰਚਣਾ ਪੈਂਦਾ ਵੱਡੇ ਬੰਦੇ ਨੂੰ ਮਿਲਣਾ। ਕੁਛ ਬੰਦੇ ਜਿਹੜੇ ਉਹਨਾਂ ਨੂੰ ਪੈਸਿਆਂ ਦਾ ਵੀ ਲਾਲਚ ਦਿੱਤਾ ਕਿ ਭਾਈ ਆਹ ਪੈਸਾ ਲਿਓ, ਆਹ ਸਾਡਾ ਕੰਮ ਕਰ ਦਿਓ। ਉਹਨਾਂ ਨੇ ਕੀ ਕੀਤਾ, ਇਹ ਗੱਲ ਕਰਾਉਣ ਦੇ ਲਈ ਜਦੋਂ ਗਏ, ਜਦੋਂ ਇਹਨਾਂ ਤੁਰਕਾਂ ਨੂੰ, ਜਦੋਂ ਇਹਨਾਂ ਕਾਜੀ ਮੌਲਵੀਆਂ ਨੂੰ, ਜਿਹੜੇ ਉਹਦੇ ਲਾਗੇ ਨਿਕਟ ਰਹਿਣ ਵਾਲਿਆਂ ਨੂੰ ਪਤਾ ਲੱਗ ਜਾਂਦਾ, ਅਤੇ ਉਸੇ ਵੇਲੇ ਜਾ ਕਰਕੇ ਉਹਨਾਂ ਨੂੰ ਰੋਕ ਦਿੰਦੇ, ਕਹਿ ਦਿੰਦੇ ਜੀ ਇਹ ਗੁਰੂ ਕੇ ਸਿੱਖਾਂ ਨੂੰ ਨਹੀਂ ਮਿਲਣ ਦੇਣਾ।
0: ਦਾਵ ਘਾਵ ਕਰ ਅਨੇਕ ਪ੍ਰਕਾਰ,
1: ਇਸ ਤਰ੍ਹਾਂ ਇਹਨਾਂ ਗੁਰਮੁਖ ਪਿਆਰਿਆਂ ਨੇ ਕਈ ਤਰ੍ਹਾਂ ਦੇ ਦਾਵ ਘਾਵ ਅਪਣਾਉਣੇ ਕੀਤੇ।
0: ਦਇਆ ਸਿੰਘ ਕੋ ਚਲੇ ਉਹਨਾਂ
1: ਚਾਰ, ਭਾਈ ਦਇਆ ਸਿੰਘ ਸਾਹਿਬ ਜੀ ਨੇ ਬੜਾ ਯਤਨ ਕਰਨਾ ਕੀਤਾ, ਲੇਕਿਨ ਉਹ ਲਾਚਾਰ ਹੋ ਗਏ, ਕੋਈ ਚਾਰਾ ਨਹੀਂ ਚੱਲਿਆ।
0: ਹੋਏ ਲਾਚਾਰ ਲਿਖੀ ਅਰਦਾਸ,
1: ਤੇ ਉਸ ਵੇਲੇ ਸਾਧ ਸੰਗਤ ਜੀ ਵਿਚਾਰੇ ਲਾਚਾਰ ਹੋ ਗਏ, ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਪੱਤਰ ਲਿਖਣਾ ਕੀਤਾ, ਬੇਨਤੀ ਭੇਜਣੀ ਕੀਤੀ।
0: ਪਹੁੰਚੀ ਸ਼੍ਰੀ ਸਤਿਗੁਰ ਕੇ
1: ਉਹ ਅਰਦਾਸ, ਉਹ ਬਿਨੈ ਪੱਤਰ ਜਿਹੜਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚਿਆ,
0: ਚੋਰੀ ਕਾਸਤ ਕੀ ਚੱਲ ਆਈ,
1: ਤੇ ਉਸ ਵੇਲੇ ਕਾਸਤ ਜਿਹੜੇ ਹਨ ਇਹ ਪੱਤਰ ਲੈ ਕੇ ਆਉਣ ਵਾਲੇ, ਉਹਨੂੰ ਕਾਸਤ ਕਿਹਾ ਜਾਂਦਾ। ਉਹ ਕਾਸਤ ਜਦੋਂ

0: ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਉਹ ਪੱਤਰਿਕਾ ਜਿਹੜੀ ਹੈ ਆਪਣੇ ਮੁਬਾਰਕ ਦਸਤ ਵਿੱਚ ਲੈ ਕਰਕੇ ਉਹਨੂੰ ਜਦੋਂ ਖੋਲਣਾ ਕੀਤਾ,
1: ਦਇਆ ਸਿੰਘ ਬੇਨਤੀ ਲਿਖ ਪੱਠੀ,
0: ਤੇ ਉਸ ਵੇਲੇ ਦੇਖੋ ਉਹ ਲਿਖਿਆ ਜਾਂਦਾ ਨਾ ਪਿਆਰਿਓ ਕਿ ਜਦੋਂ ਪੱਤਰਾਚਾਰੀ ਕਰਦੇ ਹਾਂ, ਚਲੋ ਅੱਜ ਤਾਂ ਮੋਬਾਈਲ ਦਾ ਇਹ ਯੁੱਗ ਆ ਗਿਆ, ਪੱਤਰਾਚਾਰੀ ਤਾਂ ਖਤਮ ਹੋ ਗਈ। ਪਹਿਲੇ ਪਿਆਰਿਓ ਸਕੂਲਾਂ ਦੇ ਵਿੱਚ ਜਦੋਂ ਪੜ੍ਹਦੇ ਹਾਂ ਤੇ ਖਾਸ ਕਰਕੇ ਪੜਾਇਆ ਜਾਂਦਾ ਸੀ, ਇਹ ਖਾਸ ਕਰਕੇ ਐਗਜ਼ਾਮ ਦੇ ਵਿੱਚ ਵੀ ਪ੍ਰਸ਼ਨ ਆਇਆ ਕਰ

0: ਗੱਲ ਲੋੜ ਨਹੀਂ ਹੈ, ਉੱਥੇ ਵਾਰ ਵਾਰ ਕਿੱਥੇ ਰੁਕ ਜਾਓ, ਆਪੇ ਹੀ ਆ ਚੁਗੱਤਾ ਔਰੰਗਾ ਜਿਹੜਾ ਤੁਹਾਨੂੰ ਆਪ ਸੱਦ ਕੱਲੇਗਾ।
1: ਸੁਨਹਿ ਵਾਰਤਾ ਬਹਰ ਸੁਣਾ,
0: ਤੇ ਜਦੋਂ ਉਹਨੇ ਆਪ ਕਹਿਣਾ ਕਿ ਜੀ ਆ ਕੀ ਵਾਰਤਾ ਹੈ ਭਾਈ, ਤੁਸੀਂ ਕਿਉਂ ਆਏ ਹੋ, ਤੇ ਉਸ ਵੇਲੇ ਚੰਗੀ ਤਰ੍ਹਾਂ ਤੁਸੀਂ ਉਹਨੂੰ ਦੱਸਣਾ ਕਰੋ।
1: ਇਤਿਹਾਦਿਕ ਲਿਖ ਤੁਰਤ ਪਠਾਈ,
0: ਇਤਿਹਾਦਿਕ ਲਿਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਭੇਜਣਾ ਕੀਤਾ, ਪੱਤਰ ਭੇਜਣਾ ਕੀਤਾ।
1: ਦਇਆ ਸਿੰਘ ਕੇ ਨਿਕਟ ਸੋ ਆਈ,
0: ਉਹ ਪੱਤਰਿਕਾ ਜਿਹੜੀ ਹੈ ਉਹ ਕਾਸ਼ ਜਿਹੜਾ ਲੈ ਕਰਕੇ ਗਿਆ ਸਾਤ ਸਿੰਘਾਂ ਜੀ, ਉਹਦਾ ਜਵਾਬ ਲੈ ਕਰਕੇ ਭਾਈ ਦਇਆ ਸਿੰਘ ਸਾਹਿਬ ਜੀ ਦੇ ਕੋਲ ਆਇਆ।
1: ਪਠੀ ਪੱਤਰਿਕਾ ਗੁਰ ਕੀ ਜਪੈ,
0: ਜਦੋਂ ਉਹ ਗੁਰੂ ਮਹਾਰਾਜ ਜੀ ਦੀ ਪੱਤਰਿਕਾ ਜਿਹੜੀ ਹੈ ਭਾਈ ਦਇਆ ਸਿੰਘ ਸਾਹਿਬ ਜੀ ਨੇ ਵਚਨੀ ਕੀਤੀ,
1: ਸਮਝਿਓ ਕਾਰਜ ਗੁਰ ਕੋ ਸਭੈ,
0: ਤੇ ਮਹਾਰਾਜ ਜੀ ਦਾ ਕਾਰਜ ਜਿਹੜਾ ਉਹ ਸਮਝ ਗਏ, ਤੇ ਪਤਾ ਚੱਲ ਗਿਆ ਕਿ ਕੋਈ ਗੈਬੀ ਖੇਡ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ

0: ਸ਼ਾਸਤਰ ਅਮਾਨਤ ਜਾਚੇ ਲਿਆਵੋ।
1: ਸਾਡਾ ਨਾ ਇੱਕ ਅਮਾਨਤ ਰੂਪ ਦੇ ਵਿੱਚ ਸ਼ਾਸਤਰ ਹੋਵੇਗਾ, ਉਹਨੂੰ ਇੱਕ ਗੱਲ ਦੱਸੋ, ਉਹਨੂੰ ਬੋਲੋ ਕਿ ਭਾਈ ਕਿ ਉਹ ਸਾਨੂੰ ਅਸੀਂ ਉਹ ਸ਼ਾਸਤਰ ਲੈਣ ਦੇ ਲਈ ਆਏ ਹਾਂ ਤੇ ਉਹਨੂੰ ਪਤਾ ਹੈ ਅਸੀਂ ਉਹ ਆਪੇ ਖੇਡ ਵਰਤਾਵਾਂਗੇ ਤੇ ਉਹ ਸਾਡੀ ਅਮਾਨਤ ਜਿਹੜੀ ਹੈ ਉਹ ਤੁਸਾਂ ਨੇ ਜਾ ਕਰਕੇ ਲੈ ਕੇ ਆਉਣਾ।
0: ਅਧਿਕ ਆਨੰਦਤ ਹੋਏ ਤਬ ਥੇਰੇ।
1: ਉਸ ਤੋਂ ਬਾਅਦ ਸਾਧ ਸਿੰਘਾਂ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ

0: ਜਦੋਂ ਮਹਾਰਾਜ ਜੀ ਨੇ ਆਪ ਧਾੜਸ ਦੇ ਦਿੱਤੀ, ਕਹਿ ਦਿੱਤਾ ਕਿ ਗੁਰਮੁਖੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਤੁਹਾਡਾ ਕਾਰਜ ਹੁਣ ਆਪੇ ਰਾਸ ਹੋਵੇਗਾ, ਤੁਹਾਨੂੰ ਉਹਦੇ ਕੋਲ ਗੇੜੇ ਲਾਉਣ ਦੀ ਚੱਕਰਾਂ ਲਾਉਣ ਦੀ ਲੋੜ ਨਹੀਂ ਹੈ, ਆਪ ਔਰੰਗੇ ਨੇ ਤੁਹਾਨੂੰ ਬੁਲਾਉਣਾ ਹੈ। ਹੁਣ ਇਹ ਬਚਨ ਜਿਹੜਾ ਉਹਨਾਂ ਨੂੰ ਚੇਤੇ ਆ ਗਿਆ, ਬੜੇ ਪ੍ਰਸੰਨ ਹਨ।
1: ਸੋ ਦਿਨ ਬੀਤਾ ਨਿਸ ਹੋਏ ਆਈ
0: ਤੇ ਸਾਧ ਸੰਗਤ ਜੀ, ਉਹ ਦਿਨ ਜਿਹੜਾ ਬਤੀਤ ਹੋਇਆ ਤੇ ਉਹ ਤੋਂ ਬਾਅਦ ਉਹ ਰਾਤ ਜਦੋਂ ਆਈ ਹੈ,
1: ਔਰੰਗ ਦਮਕੋ ਕਰਤ ਸਦਾ,
0: ਤੇ ਇਹ ਕਿਹਾ ਜਾਂਦਾ ਸਾਧ ਸੰਗਤ ਜੀ ਕਿ ਔਰੰਗਾ ਜਿਹੜਾ ਹੈ
1: ਇਸਕੇ ਬਲ ਕਰ ਜਾਤ ਹਮੇ।

0: ਮੁਕਤ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ
1: ਕਿਸਕੀ ਸੂਰਤ ਕੇਰ ਗਰੂ।
0: ਹੁਣ ਉਹਦੀ ਸੂਰਤ ਦੇ ਵਿੱਚ ਉਹਦੇ ਚਿਹਰੇ ਦੇ ਵਿੱਚ ਅਹੰਕਾਰ ਭਰਿਆ ਹੋਇਆ, ਅਹੰਕਾਰ ਦੇ

0: ਜੀ ਨੇ ਪਿਆਰਿਓ ਕਮਰ ਕੱਸੇ ਦੇ ਵਿੱਚ ਸ਼ਸਤਰ ਨੂੰ ਰੱਖਣਾ ਕੀਤਾ।
1: ਨਿਜ ਤੁਰੰਗ ਆਰੂਢਨ ਕਰ
0: ਆਪਣੇ ਘੋੜੇ ਦੇ ਉੱਤੇ ਚੜ ਕਰਕੇ
1: ਮੱਕੇ ਪਹੁੰਚੇ। ਮਹਾਰਾਜ ਜੀ ਦੇ ਮਹਾਰਾਜ ਮਹਾਰਾਜ ਜੀ ਨੇ ਬਹੁਤ ਕਰਨਾ ਕੀਤਾ।

0: ਦੂਰ ਪਹਾੜੀ ਵੱਲ ਲੈ ਕੇ ਗਏ ਹਨ
1: ਜਾਣਾ
0: ਆਪ ਦੀ ਜਵਾਨੀ ਜਦੋਂ ਸਰੀਰ ਦੇ ਉੱਤੇ ਆਪ ਦੀ ਇਸ ਤਰ੍ਹਾਂ ਦੀ ਚੜ ਜਾਂਦੀ ਰਹਿੰਦੀ ਹੁੰਦੀ ਜਦੋਂ ਬੰਦਾ ਬੁੱਢਾ ਹੋ ਜਾਂਦਾ ਉਸ ਵੇਲੇ ਸਰੀਰ ਇਹੋ ਜਿਹਾ ਹੋ ਜਾਂਦਾ ਉਸ ਵੇਲੇ ਸਰੀਰ ਇਹੋ ਜਿਹਾ ਹੋ ਜਾਂਦਾ ਦੇਖੋ ਕਿਸੇ ਨੂੰ ਘਰ ਦਾ ਅਭਿਮਾਨ ਹੁੰਦਾ ਕਿਸੇ ਨੂੰ ਕਿ ਮੈਨੇ ਕਿੰਨਾ ਵੱਡਾ ਘਰ ਬਣਾਇਆ ਮੈਨੇ ਕਿੰਨਾ ਰੱਜੀ ਕਹਿੰਦੇ ਕਿ ਜਿੰਨਾ ਮਰਦੀ ਘਰ ਬਣਾਇਆ ਕਿ ਜਦੋਂ ਮਰਦਾ ਮਾਂ ਤੇ ਤੈਨੂੰ ਤਰਨੀ ਇਹ ਨਹੀਂ ਦੱਬਿਆ ਜਾਵੇਗਾ ਇੱਥੇ ਇਹ ਉਸ ਦੀ ਦੱਬਿਆ ਗੁਰਦੇ ਵਿਖਾਵੇ ਕਰਨਗੇ ਜਾਂ ਇੱਥੇ ਹੀ ਗੁਰਦੇ ਬਾਹਰ ਕਰਨਗੇ ਜਾਂ ਸ਼ਮਸ਼ਾਨ ਭੂਮੀ ਦੇ ਬਾਹਰ ਕਰਨਗੇ ਨਾ ਚੂਲਾ ਦੇਣਗੇ ਭੂਮੀ ਦੇ ਵਿੱਚ ਫਿਰ ਤੀਜਾ ਵਚਨ ਕਰਦੇ ਹਨ ਫਿਰ ਕਿਸੇ ਗਰੀਬ ਦੇ ਹਨ ਦਾਲ ਨੂੰ ਵੇਖ ਕੇ ਨਾ ਹਸਨਾ ਕਰਨ ਜਿਹੜਾ ਬੇਟਾ ਵੀ ਜਿਹੜਾ ਭਾਰ ਨਹੀਂ ਲੱਗਿਆ ਜਿਹੜਾ ਪਿਆਰ ਵੀ ਨਹੀਂ ਹੈ ਭਾਰ ਦੀ ਤਰ੍ਹਾਂ ਵਾਲੀ ਪਿਆਰੇ ਆਪਾਂ ਵੇਖਦੇ ਹਾਂ ਬਹੁਤ ਵੱਡੇ ਕਮਾਂਡ ਦਿੰਦੇ ਬਹੁਤ ਬੜੀ ਸੁਣਾਉਂਦੇ ਬਹੁਤ ਬੜੇ ਰਾਜੇ ਦੇ ਰਾਜੇ ਬਹੁਤ ਜਿਹੜਾ ਪਿਆਰੇ ਰਾਜੇ ਫਰ ਕਿਹੜੇ ਪੈ ਜਾਂਦਾ ਉਹਦਾ ਕਿਹੜਾ ਕੋਲ ਜੇ ਕੋ ਜੇਲਾਂ ਦੇ ਵਿੱਚ ਰੱਖੇ ਜਾਂਦੇ ਹਨ ਜੇਲਾਂ ਦੇ ਉਹਨਾਂ ਨੂੰ ਮਾਰ ਦੇ ਦਿੰਦੀ ਹੈ ਸਜਾਵਾਂ ਉਹਨਾਂ ਨੂੰ ਦਿੰਦੀ ਹੈ ਇਸ ਕਰਕੇ ਮਹਾਰਾਜ ਜੀ ਨੇ ਇਹਨੂੰ ਬੜੇ ਚੀਤ ਕਰਕੇ ਭਾਈ ਤੂੰ ਜ਼ਿਆਦਾ ਗਰਬ ਨਾ ਕਰ ਗਰਬ ਨਾ ਕਰ ਵਿਦਵਾਨ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਾ ਕੀ ਮਾਨ ਦਾ ਫਕਰ ਹੈ।

ਕਿਤਾਬਾਂ ਛਪਾਈਆਂ ਜਾਂਦੀਆਂ, ਜਦੋਂ ਲੋਕੀ ਪੜ੍ਹਦੇ ਉਹ ਉਹਨੂੰ ਸੱਚ ਮੰਨਦੇ ਹਨ, ਕਹਿੰਦੇ ਕਿ ਨਹੀਂ ਜੀ ਇਹ ਲੱਗਦਾ ਕਿ ਸੱਚੀਆਂ ਗੱਲਾਂ ਹਨ, ਨਾ ਇਹ ਇਹਦੇ ਗ੍ਰੰਥ ਦੇ ਵਿੱਚ ਆਇਆ। ਅੱਜ ਵੀ ਸਾਧ ਸੰਗਤ ਜੀ ਅਖੌਤੀ ਜਿਹੜੇ ਲੋਕ, ਅਖੌਤੀ ਗੁਰੂ ਡੰਬ, ਅਖੌਤੀ ਜਿਹੜੇ ਹਨ ਸਾਧੂ ਸੰਤ, ਮੈਂ ਸੱਚੇ ਮਹਾਂਪੁਰਖਾਂ ਦੀ ਗੱਲ ਨਹੀਂ ਕਰ ਰਿਹਾ, ਅਖੌਤੀ ਬੰਦੇ ਜਿਹੜੇ ਉਹ ਇੰਝ ਹੀ ਕਰਦੇ ਹਨ ਕਿ ਉਹਨਾਂ ਤੋਂ ਬਾਅਦ ਉਹਨਾਂ ਦੇ ਚੇਲੇ ਵਾਲੇ ਊਲ ਫਜੂਲ ਕੁਛ ਵੀ ਪਿਆਰਿਓ ਕਹਾਂ

ਆਚਾਰਿਓ ਪੜ੍ਹਦੇ। ਫਿਰ ਕਈ ਲੋਕ ਜਿਹੜੇ ਤਾਰਕਿਕ ਲੋਕ ਤਰਕ ਕਰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ। ਕਈ ਬੰਦੇ ਪਿਆਰਿਓ ਫਿਰ ਉਹਨਾਂ ਨੂੰ ਮੰਨਣ ਵਾਲੇ ਉਹ ਉਹਨੂੰ ਸੱਚ ਕਰਕੇ ਸਾਬਤ ਕਰਦੇ, ਕਹਿੰਦੇ ਕਿ ਭਾਈ ਇਹ ਤਾਂ ਸੱਚੀਆਂ ਘਟਨਾਵਾਂ ਹਨ, ਸਾਡੇ ਮਹਾਂਪੁਰਖਾਂ ਦੇ ਅੰਦਰ ਇੰਨੀ ਤਾਕਤ ਸੀ, ਇੰਨੀ ਸ਼ਕਤੀ ਸੀ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਇੱਕ ਕਿਤਾਬ ਜਿਹੜੀ ਹੈ, ਚਲੋ ਮੈਂ ਨਾਂ ਨਹੀਂ ਲੈਣਾ, ਲੇਕਿਨ ਉਹਦੇ ਵਿੱਚ ਇੰਝ ਲਿਖਿਆ ਕਿ ਉਹ ਕੋਈ ਮਹਾਂਪੁਰਖ ਜਿਹੜੇ ਹਨ, ਇਹ ਹਜ਼ੂਰ ਸਾਹਿਬ ਦੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ। ਉਹਦੇ ਵਿੱਚ ਇੰਝ ਲਿਖਿਆ ਕਿ ਉਹਨਾਂ ਦੇ ਮਹਾਂਪੁਰਖ ਜਿਹੜੇ ਹਨ, ਉਹਨਾਂ ਦੇ ਸੰਤ ਜਿਹੜੇ ਜਦੋਂ ਇੱਥੇ ਆਏ ਅਤੇ ਉਸ ਵੇਲੇ ਸ਼ਾਇਦ ਬਾਬਾ ਨਾਰਾਇਣ ਸਿੰਘ ਇੱਥੋਂ ਦੇ ਪੁਜਾਰੀ ਸੀ, ਉਹ ਜਿਹੜੇ ਮਹਾਂਪੁਰਖ ਇੱਥੇ ਆਏ ਅਤੇ ਕਹਿੰਦੇ ਉਹਨਾਂ ਨੇ ਮਹਾਂਪੁਰਖਾਂ ਨੂੰ ਭਾਵ ਕੇ ਪੁਜਾਰੀ ਸਾਹਿਬ ਨੂੰ ਕਿਹਾ ਕਿ ਪੁਜਾਰੀ ਸਾਹਿਬ ਜੀ, ਅਸੀਂ ਅੰਦਰ ਸੱਚਖੰਡ ਸਾਹਿਬ ਸਿੰਘਾਸਣ ਦੇ ਅੰਦਰ ਦਰਸ਼ਨ ਕਰਨਾ ਚਾਹੁੰਦੇ ਹਾਂ। ਅਤੇ ਉਹ ਕਿਤਾਬ ਦੇ ਵਿੱਚ ਇੰਝ ਲਿਖਿਆ ਹੋਇਆ, ਉਸ ਵੇਲੇ ਕਹਿੰਦੇ ਕਿ ਭਾਈ ਪੁਜਾਰੀ ਸਾਹਿਬ ਨੇ ਉਹਨਾਂ ਨੂੰ ਸਖ਼ਤੀ ਕੀਤੀ, ਕਹਿਣ ਲੱਗੇ ਭਾਈ ਤੁਸੀਂ ਕਿਸ ਤਰ੍ਹਾਂ ਅੰਦਰ ਜਾ ਸਕਦੇ ਹੋ, ਇਹ ਹੋ ਨਹੀਂ ਸਕਦਾ, ਤੁਹਾਨੂੰ ਅੰਦਰ ਨਹੀਂ ਆਉਣ ਦੇਣਾ। ਫਿਰ ਕਹਿੰਦੇ ਜੀ ਉਹ ਮਹਾਂਪੁਰਖ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਹੈ ਜੀ, ਤੁਹਾਡੀ ਖੁਸ਼ੀ ਹੈ, ਜੇ ਤੁਸੀਂ ਅੰਦਰ ਨਹੀਂ ਜਾਣ ਦੇਣਾ ਨਾ ਜਾਣ ਦਿਓ। ਕਹਿੰਦੇ ਉਹ ਮਹਾਂਪੁਰਖ ਨੇ ਬਾਹਰ ਹੀ ਇੱਥੇ ਮੱਥਾ ਟੇਕ ਕੇ ਚੱਲ ਗਏ। ਕਹਿੰਦੇ ਅਗਲਾ ਦਿਨ ਜਦੋਂ ਚੜਿਆ ਅਤੇ ਜਦੋਂ ਅਗਲਾ ਦਿਨ ਅੰਮ੍ਰਿਤ ਵੇਲੇ ਅਤੇ ਸਾਡੇ ਜਥੇਦਾਰ ਪੁਜਾਰੀ ਸਾਹਿਬ, ਉਸ ਵੇਲੇ ਪੁਜਾਰੀ ਸਾਹਿਬ ਹੀ ਕਿਹਾ ਜਾਂਦਾ, ਅਤੇ ਕਿਤਾਬ ਦੇ ਵਿੱਚ ਲਿਖਿਆ ਹੋਇਆ ਪੁਜਾਰੀ ਸਾਹਿਬ ਨੇ ਜਦੋਂ ਕੁਆੜ ਖੋਲਿਆ ਕੀ ਤੱਕਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ, ਉਹਨਾਂ ਦੇ ਨਾਲ ਉਹਨਾਂ ਦੇ ਮਹਾਂਪੁਰਖ ਜਿਹੜੇ ਹਨ, ਉਹਨਾਂ ਨੂੰ ਆਪਣੇ ਤਖ਼ਤ ਦੇ ਉੱਤੇ ਬਿਠਾ ਕਰਕੇ ਆਪਣੇ ਨਾਲ ਬਿਠਾਉਣਾ ਕੀਤਾ। ਇਸ ਤਰ੍ਹਾਂ ਊਲ ਫਜੂਲ ਦੀਆਂ ਗੱਲਾਂ ਜਿਹੜੀਆਂ ਅਖੌਤੀ ਬੰਦੇ ਜਿਹੜੇ ਇਹ ਆਪਣਾ ਪਿਆਰਿਓ ਪ੍ਰਸਿੱਧੀ ਕਰਾਉਣ ਦੇ ਲਈ, ਆਪਣੇ ਬਾਬਿਆਂ ਦਾ ਨਾਮ ਜਿਹੜਾ ਅਖੌਤੀ ਬੰਦਿਆਂ ਦੇ ਨਾਮ ਚਮਕਾਉਣ ਦੇ ਲਈ, ਕੁਛ ਵੀ ਪਿਆਰਿਓ ਸਾਖੀਆਂ ਜਿਹੜੀਆਂ ਇਹ ਕਹਾਣੀਆਂ ਬਣਾ ਕਰਕੇ ਲੋਕਾਂ ਦੇ ਵਿੱਚ ਪੇਸ਼ ਕਰ ਦਿੰਦੇ ਹਨ। ਹੁਣ ਲੋਕ ਵੀ ਉਹਨਾਂ ਨੂੰ ਪੜ੍ਹ ਕਰਕੇ ਭਰਮਿਤ ਹੋ ਜਾਂਦੇ। ਕਈ ਲੋਕ ਫਿਰ ਪਿਆਰਿਓ ਇਹੀ ਕਹਿੰਦੇ ਕਿ ਦੇਖੋ ਜੀ ਕਿ ਤੁਹਾਡੇ ਉਹ ਪੁਜਾਰੀਆਂ ਨੇ ਤਾਂ ਨਹੀਂ ਜਾਣ ਦਿੱਤਾ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਇਹ ਕਿੱਥੋਂ ਦੀਆਂ ਗੱਲਾਂ ਪਿਆਰਿਓ, ਬਹੁਤ ਸਾਰਾ ਊਲ ਫਜੂਲ ਆ। ਕਈ ਲੋਕਾਂ ਨੇ ਇਸ ਤਰ੍ਹਾਂ ਹੀ ਬਕਵਾਦ ਕਰਨਾ ਕੀਤਾ। ਕਈ ਵਾਰੀ ਪਿਆਰਿਓ ਕਿ ਜਦੋਂ ਇਹੋ ਜਿਹੇ ਅਖੌਤੀ ਬੰਦਿਆਂ ਦੇ, ਅਖੌਤੀ ਸਾਧੂਆਂ ਦੀ ਜਦੋਂ ਜੀਵਨੀ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਪਿਆਰਿਓ, ਸੱਚ ਜਾਣੋ ਕਿ ਗੁਰੂ ਮਹਾਰਾਜ ਜੀ ਦੀ ਪਿਆਰਿਓ ਵਡਿਆਈ ਇੰਨੀ ਉਹ ਘਟਾ ਦਿੰਦੇ ਅਤੇ ਆਪਣੀ ਵਡਿਆਈ ਬਹੁਤ ਜ਼ਿਆਦਾ ਵੱਡੀ ਕਰਕੇ ਉਹ ਦਿਖਾਉਂਦੇ ਹਨ। ਉਹਨਾਂ ਦੀਆਂ ਕਿਤਾਬਾਂ ਨੂੰ, ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਇੰਝ ਲੱਗਦਾ ਕਿ ਭਾਈ ਇਹ ਤਾਂ ਗੁਰੂ ਮਹਾਰਾਜ ਜੀ ਤੋਂ ਵੀ ਬਹੁਤ ਜ਼ਿਆਦਾ ਵੱਡੇ ਹੋ ਗਏ, ਇਸ ਤਰ੍ਹਾਂ ਉਹ ਪੇਸ਼ ਕਰਦੇ ਹਨ। ਕਈ ਬੇਈਮਾਨ ਬੰਦਿਆਂ ਨੇ ਕੀ ਕੀਤਾ, ਬਹੁਤ ਸਾਰੀਆਂ ਜੋ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਜਿਹੜੀਆਂ, ਹੁਣ ਲਿਖਣ ਨੂੰ ਕੀ, ਬੋਲਣ ਨੂੰ ਕੀ ਹੈ ਪਿਆਰਿਓ, ਅਤੇ ਉਹ ਸਾਖੀ ਦੇ ਵਿੱਚੋਂ ਮਹਾਰਾਜ ਨੂੰ ਹਟਾ ਦਿਓ, ਆਪਣੇ ਬਾਬੇ ਨੂੰ ਜੋੜ ਦਿਓ ਅਤੇ ਉਹ ਸਾਖੀ ਬਣਾ ਦਿਓ। ਇਸ ਤਰ੍ਹਾਂ ਹੀ ਹਿੰਦਾਲੀਆਂ ਨੇ ਵੀ ਇੰਝ ਹੀ ਕੀਤਾ, ਜੋ ਗੁਰੂ ਨਾਨਕ ਪ੍ਰਕਾਸ਼ ਜਿਹੜਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ, ਇਹਨਾਂ ਬੇਈਮਾਨਾਂ ਨੇ, ਹਿੰਦਾਲੀਆਂ ਨੇ ਕੀ ਕੀਤਾ, ਬਾਅਦ ਦੇ ਵਿੱਚ ਉਹ ਕਿਤਾਬ ਉਹ ਗ੍ਰੰਥ ਲੈ ਕਰਕੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਹਟਾ ਕਰਕੇ ਬਾਬੇ ਹਿੰਦਾਲ ਦਾ ਨਾਮ ਲਿਖ ਕਰਕੇ ਆਪਣੇ ਬਾਬਿਆਂ ਦੀ ਵੱਡਿਆਂ ਦੀ ਉਹਨਾਂ ਨੇ ਪ੍ਰਸਿੱਧੀ ਕਰਾਉਣੀ ਕੀਤੀ ਹੈ। ਕਹਿਣ ਦਾ ਮਤਲਬ ਬਹੁਤ ਸਾਰੇ ਲੋਕ ਪਿਆਰਿਓ ਇਸ ਤਰ੍ਹਾਂ, ਕਿਉਂਕਿ ਜਿਹੜੇ ਵੱਡੇ ਬੰਦੇ ਹੁੰਦੇ ਹਨ ਆਪਣੀ ਪੂਜਾ ਆਪਣਾ ਮਾਨ ਸਨਮਾਨ ਵਧਾਉਣ ਦੇ ਲਈ ਇਹੋ ਜਿਹੇ ਪਿਆਰਿਓ ਸ਼ੋਸ਼ੇ ਜਿਹੜੇ ਲੋਕਾਂ ਦੇ ਵਿੱਚ ਛੱਡ ਦਿੰਦੇ ਕਿ ਜੀ ਇੰਝ ਕਰਦੇ ਜੀ। ਅੱਜ ਵੀ ਆਪਾਂ ਵੇਖਦੇ ਹਾਂ ਜੀ ਉਹ ਫਲਾਣਾ ਬਾਬਾ ਉਹ ਉੱਥੇ ਪਹੁੰਚ ਜਾਂਦਾ, ਕੋਈ ਕੁੰਝ ਬੋਲਦਾ, ਕੋਈ ਕੁਛ ਬੋਲਦਾ। ਇਸ ਤਰ੍ਹਾਂ ਹੀ ਪਿਆਰਿਓ ਔਰੰਗਜ਼ੇਬ ਜੇ ਵੇਖਿਆ ਜਾਵੇ ਕਿੰਨਾ ਬੇਈਮਾਨ ਬੰਦਾ, ਲੇਕਿਨ ਇਹਨਾਂ ਦੇ ਬੰਦਿਆਂ ਨੇ ਗੱਲ ਫੈਲਾਈ ਹੋਈ ਸੀ ਕਿ ਇਹ ਰੋਜ਼ ਜਿਹੜਾ ਨਾ ਗੁਪਤ ਰੂਪ ਦੇ ਵਿੱਚ ਮੱਕੇ ਦੀ ਯਾਤਰਾ ਕਰਦਾ। ਅਤੇ ਹੁਣ ਔਰ ਮੈਂ ਇੱਕ ਤਰਕ ਦੇਵਾਂ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੇ ਜੋ

ਉਹਦੇ ਨਾਲ ਮੁਲਾਕਾਤ ਹੋਈ ਹੈ। ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਪਿਆਰਿਓ ਖੁੱਲ ਕੇ ਇਹਦੇ ਬਾਬਤ ਫੁੱਟਨੋਟ ਦੇਣਾ ਕੀਤਾ। ਚਲੋ ਜੇ ਗੁਰੂ ਮਹਾਰਾਜ ਜੀ ਦੀ ਉੱਥੇ ਉਹਦੀ ਮੁਲਾਕਾਤ ਹੁੰਦੀ ਤੇ ਉਹ ਜ਼ਫਰਨਾਮਾ ਗੁਰੂ ਮਹਾਰਾਜ ਉਹਨੂੰ ਆਪ ਦੇ ਦਿੰਦੇ। ਫਿਰ ਸਿੱਧੀ ਜੀ ਗੱਲ ਹੈ ਨਾ, ਜਦੋਂ ਉਹਦੇ ਨਾਲ ਬਚਨ ਹੀ ਹੋਇਆ, ਉਹਨੇ ਹੱਥ ਜੋੜੇ ਮਹਾਰਾਜ ਜੀ ਦੇ ਅੱਗੇ। ਮਹਾਰਾਜ ਜੀ ਨੇ ਕਿਹਾ ਕਿ ਸਾਡੇ ਸਿੰਘ ਆਏ ਭਾਈ, ਉਹਨੂੰ ਮਿਲਣਾ ਕਰ। ਤੇ ਉਸੇ ਵੇਲੇ ਉਹਨੂੰ ਜ਼ਫਰਨਾਮਾ

ਜਗਨਨਾਥਪੁਰੀ ਦਾ ਰਾਜਾ ਜਿਹੜਾ ਹੈ ਉਹਦੇ ਕੋਲ ਜਾਓ ਜਾਂ ਫਿਰ ਉਹਦੇ ਕੋਲ ਜਾਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਨੇ ਭਾਈ ਸਾਨੂੰ ਭੇਜਣਾ ਕੀਤਾ ਅਸੀਂ ਸੋਨਾ ਲੈਣ ਦੇ ਲਈ ਆਏ ਹਾਂ ਅਸੀਂ ਸੋਨਾ ਲੈਣ ਦੇ ਲਈ ਆਏ ਹਾਂ ਸਿੱਖ ਤਾਂ ਪਿਆਰੇ ਉਹ ਚੱਲ ਗਏ ਮਹਾਰਾਜੀ ਦਾ ਭਾਪੇ ਨਾਮ ਲੈ ਕਰਕੇ ਮਹਾਰਾਜੀ ਦਾ ਜਦੋਂ ਜਗਨਨਾਥਪੁਰੀ ਪਹੁੰਚੇ ਹਾਂ ਤਾਂ ਜਗਨਨਾਥ ਉੱਥੇ ਪਹੁੰਚ ਕੇ ਹਾਂ ਸਾਧ ਸੰਗਤ ਦੀ ਉਹਨਾਂ ਨੇ ਕੀ ਕਰਨਾ ਸੀ ਸਾਧ ਸੰਗਤ ਦੀ ਉਹਨਾਂ ਦੇ ਜਿਹੜੇ ਦਰਬਾਰ ਜਿਹੜੇ ਨੌਕਰ ਜਾ ਕੇ ਸਿੱਧਾ ਰਾਜੇ ਦੇ ਨੌਕਰ ਉਹਨੂੰ ਜਾ ਕੇ ਮਹਾਰਾਜ ਟੈਲੀਫੋਨ ਦੇ ਨਾਲ ਗੱਲ ਕਰਦੇ ਆ ਬੜਾ ਸਨਮਾਨ ਮਾਨੀ ਮਹਾਰਾਜ ਜਿਹੜਾ ਹੈ ਔਰ ਸਭ ਵਾਲਾ ਮਹਾਰਾਜ ਜਿਹੜਾ ਹੈ।

0: ਸੁਣ ਕਰ ਜੋਰ ਬਤਾਇਓ।
1: ਇਹ ਸੁਣ ਕਰਕੇ ਪਿਆਰਿਓ ਸਾਰੇ ਲੋਕ ਹੱਕੇ ਬੱਕੇ ਰਹਿ ਗਏ। ਉਹਦੇ ਵਿੱਚ ਉਹ ਵੀ ਲੋਕ ਸਨ ਜਿਨ੍ਹਾਂ ਨੇ ਭਾਈ ਦਇਆ ਸਿੰਘ ਧਰਮ ਸਿੰਘ ਸਾਹਿਬ ਜੀ ਨੂੰ ਰੋਕ ਲਾ ਕਰਕੇ ਰੱਖਣੀ ਕੀਤੀ, ਇਹਨਾਂ ਨੂੰ ਨਹੀਂ ਮਿਲਣ ਦੇਣਾ ਕੀਤਾ, ਉਹ ਹੱਕੇ ਬੱਕੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਭਾਈ ਆਪਾਂ ਨੇ ਤਾਂ ਕੋਈ ਸੰਦੇਸ਼ਾ ਨਹੀਂ ਪਹੁੰਚਾਇਆ, ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ, ਫਿਰ ਵੀ ਇਹ ਔਰੰਗਜ਼ੇਬ ਕਿਸ ਤਰ੍ਹਾਂ ਬੋਲਦਾ ਕਿ ਕੋਈ ਗੁਰੂ ਕੇ ਸਿੰਘ ਆਏ ਕਰਕੇ।
0: ਹਜ਼ਰਤ ਜੀ ਬਹੁਤ ਦਿਨ ਤੇ
1: ਹੁਣ ਜਦੋਂ ਇਹਨੇ ਆਪ ਪੁੱਛਣਾ ਕੀਤਾ ਤੇ ਉਹਨਾਂ ਨੇ ਸੱਚ ਸੱਚ ਦੱਸ ਦਿੱਤਾ, ਕਿਹਾ ਕਿ ਔਰੰਗਿਆ ਹਜ਼ਰਤ, ਉਹਨਾਂ ਨੇ ਤਾਂ ਹਜ਼ਰਤ ਹੀ ਬੋਲਣਾ, ਕਹਿਣ ਲੱਗੇ ਹਜ਼ਰਤ ਜੀ ਬਹੁਤ ਦਿਨਾਂ ਤੋਂ ਦੋ ਸਿੰਘ ਆਏ ਹਨ,
0: ਨਹਿ ਕਿਨਹੂੰ ਤੁਮ ਸੰਗ ਮਿਲਾਵਾ।
1: ਤੇ ਉਹਨਾਂ ਨੇ ਤਾਂ ਯਤਨ ਬੜੇ ਕਰਨੇ ਕੀਤੇ, ਲੇਕਿਨ ਅਸੀਂ ਕਿਹਾ ਗੁਰੂ ਕੇ ਸਿੰਘ ਹਨ, ਪਤਾ ਨੀ ਕੋਈ ਜੰਤਰ ਮੰਤਰ ਕਰ ਦੇਣਗੇ, ਕੋਈ ਵਾਰ ਆਦਿਕ ਕਰ ਦੇਣਗੇ, ਇਸ ਕਰਕੇ ਤੇਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਸਾਂ ਨੇ

0: ਜਤਨ ਅਨਿਕ ਤੇ ਪ੍ਰਵਿਸ਼ ਨ ਪੈ
1: ਤੇ ਉਹਨਾਂ ਨੇ ਜਤਨ ਤਾਂ ਬੜੇ ਕਰਨੇ ਕੀਤੇ ਲੇਕਿਨ ਅਸਾਂ ਨੇ ਰੋਕ ਲਾ ਕਰਕੇ ਰੱਖੀ ਹੈ। ਇਸ ਤਰ੍ਹਾਂ ਉਹਨਾਂ ਨੇ ਜਦੋਂ ਦੱਸ ਦਿੱਤਾ ਉਹ ਤੋਂ ਬਾਅਦ ਹੁਣ ਰੰਗਾ ਕਿਸ ਤਰ੍ਹਾਂ ਇਹਨਾਂ ਗੁਰਮੁਖ ਪਿਆਰਿਆਂ ਨੂੰ ਬੁਲਾ ਕਰਕੇ ਮਿਲਦਾ। ਉਹ ਇਤਿਹਾਸ ਪਿਆਰੇ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀਆਂ ਗਏ ਤੋ ਸੁਮਤ ਆਓ ਸਾਰੇ ਗਾਜ ਵਜ ਕਰਕੇ ਫਤਿਹ ਬੁਲਾਈ।

ਸਤਿ ਸ਼੍ਰੀ ਅਕਾਲ।

ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਜੀ।

ਕਿਤੇ ਕੋ ਫਤਿਹ ਨੁਸਰਤ ਬੇਦਨ ਗਿਆਪ ਤਜ ਅਜ ਆਨ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ ਮੇ ਤੁਰ ਦਰਬਾਰਾ ਸਤਿ ਖਣ ਵਿਸੰਦ ਨਿਰੰਕਾਰਾ ਲਛਮੀ ਕੜੀ ਤੁਮਰੇ ਦਰਬਾਰ।

Bully!

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਵਰਦਾਤਾ ਸਤਿ ਸਹਾਰ।

ਪ੍ਰਤਾਪ ਤੂੰ ਤੇ ਵੈਗ੍ਰਹਿ ਵਿਸਾਰ ਤੂੰ ਜਾਣੋ ਸਭ ਸੇ।

ਦਾਖੇ ਲੱਖ ਕਰੋੜ ਸੱਚੇ ਸਿਫਤਾਨ ਸੱਚੇ ਸਭ ਜੋਤ ਸੱਚੇ ਤੇਰੇ ਸਿਫਤ ਸੱਚੇ ਸਲਾਹ ਸੱਚੇ ਤੇਰੇ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਖਾ ਟੇਕਾ ਚ ਮਹੱਲਾ।

ਸੱਚ ਹੀ ਸੱਚ ਨਿਬੜਿਆ ਜਿਹਨੂੰ ਵੱਖ ਲਿਆ ਜਜ ਮਾਲਿਆ ਤਾਨ ਪਾਨ ਕੂੜਿਆਰ ਮੋਹ ਕਾਲੇ ਦੋ ਜਗ ਚਾਲਿਆ ਦਰਨ ਆਇਰ ਤੇ ਸਹਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਜੀ।

0: ਇਸਮਾਦ ਜੀ ਇਸਮਾਦ ਭੇਦ ਇਸਮਾਦ ਰੂਪ ਇਸਮਾਦ ਰੰਗ ਇਸਮਾਨਾ ਕੇ ਫਿਰੇ ਜੰਤ ਇਸਮਾਦ ਮੌਨ ਇਸਮਾਦ ਪਾਣੀ ਇਸਮਾਦ ਅਗਨੇ ਖੇਡੇ ਵਿਡਾਣੇ ਇਸਮਾਦ ਧਰਤੀ ਇਸਮਾਦ ਖਾਣੀ ਇਸਮਾਦ ਸਾਧ ਲਗੇ ਪ੍ਰਾਣੀ ਇਸਮਾਦ ਸੰਯੋਗ ਇਸਮਾਦ ਵਿਯੋਗ ਇਸਮਾਦ ਭੁਗ ਇਸਮਾਦ ਭੋਗ ਇਸਮਾਦ ਸਿਫਤ ਇਸਮਾਦ ਲਾਭ ਇਸਮਾਦ ਉਜੜ ਇਸਮਾਦ ਰਾਹਾ ਇਸਮਾਦ ਨੇਰੇ ਵਿਸਮਾਦ ਉਸਮਾਦ ਦੇਖੇ ਹਾਜਰਾ ਜੂਰ ਵੇਖ ਵਿਡਾਣ ਲਿਆ ਇਸਮਾਦ ਨਾਨਕ ਪੂਜਨ ਪੂਰੇ ਬਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪ੍ਰਾਣਕ ਤੇ ਪਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਦਿਨ

ਪਿਆ ਪਿੰਨੇ ਭੋਗ ਭੋਗ ਕਹਿ ਬਸਮਣ ਭਾਰ ਛੁਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕੰਨੀ ਗਿਰਤ ਬਾਜੀਏ ਬਹਿ ਲਿਖਾ ਕਰ ਸਮਝਾਇਆ ਥਾਂ

0: ਸਲੋਕ ਮਹੱਲਾ ਪਹਿਲਾ ਭੈ ਵਿੱਚ ਪਾਨ ਵੈਸੇ ਦਵਾ ਭੈ ਵਿੱਚ ਚੱਲੇ ਲੱਗ ਦਰਿਆ ਭੈ ਵਿੱਚ ਅਗਨ ਕਰੇ ਬੇਕਾਰ ਭੈ ਵਿੱਚ ਧਰਤੀ ਦੰਬੀ ਭਾਰ
1: ਭੈ ਵਿੱਚ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਦਹ ਕਰੋੜੀ ਚਲੰਦ ਨਾਂਦ ਭੈ ਵਿੱਚ ਸਿੱਧ ਸੁਰਨਾਥ ਭੈ ਵਿੱਚ ਆ ਜਾਣੇ ਆਕਾਸ਼ ਭੈ ਵਿੱਚ ਜੋਤ ਮਹਾਬਸੂਰ ਭੈ ਵਿੱਚ ਜਾਵੇ ਜਾਵੇ ਸਗਲਿਆ ਭਾਉ ਲਿਖਿਆ ਸਰਲੇ ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ
2: ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇ ਰਾਮ ਰਵਾਲ ਕੀਤੀਆਂ

ਸੱਚੋ ਸੱਚ ਬਿਝਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ।

ਜੀਵਨ ਸਬਦ ਸਦਾ ਦੇਖਾ ਜੇ ਆ ਗਵਾਈਐ ਜੇ ਲੋੜੇ ਜੰਗਾ ਭਰਾ ਕਰ ਬੁਨੋ ਨੀ ਸਦਾਈਏ ਜੇ ਜਰਮਾਨਾ ਪਰ ਹਰੇ ਜਰਵੇਸ਼ ਕਰੀਂਦੀ ਆਈਐ ਕੋ ਰਹਿ ਨਾ ਭਰੀਏ ਪਾਈਐ ਕੋ ਰਹਿ ਨਾ ਭਰੀਏ ਪਾਈਐ ਸਤਨਾਮ ਸ੍ਰੀ ਵਾਹਿਗੁਰੂ ਜੀ।

ਸਲੋਕ ਮਹੱਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜੰਮਿਆ ਹੋਮ ਚ ਬੂਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸਤਿਆਰ ਕੁੜਿਆਰ ਹੋਮ ਚ ਪਾਪ ਪੁੰਨ ਵਿਚਾਰ ਹੋਮ ਚ ਨਫਸ ਕੇ ਅਵਤਾਰ ਹੋਮ ਚ ਹੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਚ ਧੋਵੇ ਹੋਮ ਜਾਤੇ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੇ ਕਰ ਜੰਤ ਪਾ।

ਹਰੀ ਸੇਵਕ ਦੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖੋ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੈ ਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ।

ਕਰਨਾ ਗਿਆ ਜਿੰਦਾ ਬਿਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ ਤਿਸ ਜਵਾਰੀ ਸਵਸਥ ਤਿਸ ਦਿਵਾਨਿਆ ਭਾਗ ਨਾ।

ਸੱਚਾ ਸਾਹਿਬ ਏਕ ਦੂਜਨ ਸੱਚੋ ਸੱਚ ਪ੍ਰਤਾ ਜਿਸ ਤੁਧ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਨਿਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ ਸਤਨਾਮ ਸ੍ਰੀ ਵਾਹਿਗੁਰੂ ਜੀ।

0: ਰਹਿ ਬਿਬਾਣੀ ਮਣੀ ਮਸਾਣੀ ਅੰਧ ਨ ਜਾਣੈ ਪਿਰ ਬਜਦਾਣੀ
1: ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸਹਿ ਤੇ ਨੈ ਕੇ ਮਨ ਖੰਮੈ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਵ ਦੇ

ਬੜੀ ਬਗਤਰੇ ਮਨ ਭਾਵਦੇ ਦਰਸੋਨ ਕੀਰਤ ਕਾਮ ਦੇ ਨਨ ਕਰਮਾ ਬਾਹਰੇ ਦਰ ਧੋਨਾ ਲੈਣੀ ਧਾਮ ਦੇ ਇੱਕ ਮੁੰਨਾ ਪੁੱਜਣਾ ਆਪਣਾ ਅਣਹੁੰਦਾ ਆਪ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੈ

0: ਨਾਨਕ ਮੇਰ ਸਰੀਰ ਕਾ ਕਿਰਤ ਕਿਰਤ ਵਾਹੁ ਜੁਗ ਜੁਗ ਫੇਰੇ ਵਟਾਈਏ ਗਿਆਨੀ ਬੁੱਝੇ ਤਾਂ ਸਤਿਯੁਗ ਤੋਂ ਕਾ ਧਰਮ ਗਿਰਥ ਵਾਹੁ ਤਰੇ ਤੇਰੇ ਜਤੇ ਕਾ ਜੋਰ ਗਿਰਥ ਵਾਹੁ ਦੁਆਬਰ ਤਪੇ ਕਾ ਸਤ ਅਗੇ ਰਥ ਵਾਹੁ ਕਲਯੁਗ ਰਥ ਅਗਨ ਕਾ ਕੂੜ ਗਿਰਥ ਵਾਹੁ ਮਹੱਲਾ ਪਹਿਲਾ
1: ਸ਼ਾਮ ਕਹਿ ਸਿਕੰਦਰ ਸਵਾਮੀ ਸਚਮੇ ਆਛੇ ਸਾਜ ਰਹੇ ਸਭ ਕੋ ਸਚ ਸਮਾਵੇ ਰਿਗ ਕੇ ਰਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਇ ਲਿਆ ਪ੍ਰਾਚੁਰ ਜਾਹ ਨਾਨਕ ਮਹੰਤਰ ਪਾਹ ਜੁਜ ਮੈਂ

मुखानो फिर जन्म गए मन मुखानो फिर जन्म ग।

ਤਿਆਗ ਪਾ ਸੰਤੋਖ ਸੁਤ ਜਦਗੰਦੀ ਸਤਵਤ।

ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨਹੂ ਚੰਦਿਆ ਸੋ ਪਲ ਪਾਏ ਸੀ।

ਪੌੜੀ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇਹ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇੰਦਾ।

0: ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡਿਆਂ ਵਡਿਆਈਆਂ
1: ਸਹਿਮਿਲਤ ਨਦਰੀ ਆਈਆਂ ਜਾ ਤਿਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਸਗਾ ਧਰ ਵਿੱਚੋਂ ਮਾਰ ਕਢਿਆਂ ਬਰਿਆਈਆਂ
0: ਸਹਿਤ ਉੱਠੇ ਨੌ ਨਿਦਰਬਾ

ਓੜੀ ਆਪੇ ਹੀ ਕਰਨਾ ਕਿਉ ਕਲਾਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਆ ਜੋ ਆਇਆ ਸੋ ਚੱਲ ਸੀ ਸ